ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਕਮਾਲ ਧੰਮ ਧੰਮ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਸਥਾ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ, ਸਤਿਗੁਰ ਜੀ ਆਪ ਜੀ ਨਾਮ ਜਾਣੀ ਜਾਣ, ਸਤਿਗੁਰ ਜੀ ਕਿਰਪਾ ਕਰਨੀ, ਰਹਿਮਤ ਬਖਸ਼ਿਸ਼ ਕਰਨੀ, ਦੇਹ ਰੁਕਤਾ ਦੇ ਨਾਮ ਦੇ ਦਾ ਕਾਰਜ ਰਾਸ

ਮਿਰਚੀ 103 ਕੁਇੰਟਲ ਸਬਜ਼ੀਆਂ ਹਾਜ਼ਰ ਹੋਈਆਂ। ਪਾਤਸ਼ਾਹ ਕਿਰਪਾ ਕਰਨੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਸੇਵਾ ਉਤਾਏ ਪਾਵਣੀ ਅੰਗ ਸੰਗ ਸਹਾਈ ਹੋਣਾ, ਬਰਕਤਾਂ ਪਾਵਣੀਆਂ ਚੜ੍ਹਦੀ ਕਲਾ ਰੱਖਣੀ ਕਾਰਜ ਰਾ ਸਰਮੈਦਾਨ ਫਤਿਹ ਕਰਨਾ। ਸਰਦਾਰ ਮਹੇਸ਼ ਸਿੰਘ ਚੁੱਗ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਸਾਲ ਦੀਆਂ

ਦੀ ਕਲਾ ਬਖਸ਼ਣੀ ਸਰਦਾਰ ਰਾਜਵਿੰਦਰ ਸਿੰਘ ਆਪ ਜੀ ਦੇ ਹਜ਼ੂਰੀ ਵਿੱਚ 5,100 ਰੁਪਏ ਆਦਰ ਕਰਦੇ ਵਿਦੇਸ਼ ਜਾ ਕੇ ਪੱਕੇ ਹੋਣ ਲਈ ਬੇਨਤੀ ਕਰਦੇ ਮਹਾਰਾਜ ਕਿਰਪਾ ਕਰਨੀ ਕਰ ਤੇ ਰਾਸ ਕਰਨੇ ਅੰਗ ਸੰਗ ਸਾਇਓ ਨਾ ਸੰਤ ਬਾਬਾ ਭਾਗ ਸਿੰਘ ਜੀ ਕਰ ਤੇ ਰਾਸ ਹੋਣ ਲਈ ਬੇਨਤੀ ਕਰਦੇ ਕਰ ਤੇ ਰਾਸ

ਬਖਸ਼ਣਾ ਹਰ ਪ੍ਰੀਤ ਕਾਰ ਦੀ ਭੋਸੀ ਵਾਲੇ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਆਦਰ ਕਰਦੇ ਦੀਰਘ ਆਯੂ ਬਖਸ਼ਣੀ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਬੀਬੀ ਅਮਰਜੀਤ ਕੌਰ ਜਨਮ ਦਿਨ ਦੇ ਖੁਸ਼ੀਆਂ ਵਜੋਂ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ ਆਤਮਕ ਸ਼ਾਂਤੀ ਲਈ ਸਵਰਗਵਾਸੀ ਨਰਿੰਦਰ ਸਿੰਘ

ਚੜ੍ਹਦੀ ਕਲਾ ਰੱਖਣੀ। ਮਨਪ੍ਰੀਤ ਸਿੰਘ, ਹਰਮੀਤ ਸਿੰਘ ਜੀ ਦਗੜਗਾਂ ਵਾਲੇ, ਜਨਮ ਦਿਨ ਦੇ ਖੁਸ਼ੀਆਂ ਵਜੋਂ 200 ਰੁਪਏ ਆਦਰ ਕਰਦੇ। ਦੀਰਘ ਆਯੂ ਬਖਸ਼ਣੀ, ਦੇਹ ਰੋਗ ਦਾ ਚੜ੍ਹਦੀ ਕਲਾ ਬਖਸ਼ਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਫਤਿਹ ਸਿੰਘ ਪੰਜ ਪਿਆਰੇ ਅਚਾਲੀ ਮੁਕਤੇ ਓ ਸਰਬੱਤਰ ਸ਼ਹੀਦ ਮਰੀਦ ਸੱਚ ਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾਰੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਰਦਾਸ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ।

ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾ ਰਿਹਾ ਨਿਸ਼ਾਨ ਸਾਹਿਬਾਂ ਸਾਂਝ ਜੁਗਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ

ਗੁਰੂ ਪਿਆਰੇ ਸਤਸੰਗ ਜੀਓ ਸੱਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਦੀ ਲੜੀਵਾਰ ਕਥਾ ਸਰਵਣ ਕਰੋ ਜੀ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੇ ਅੰਦਰ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਦਿਆਂ ਹੋਇਆਂ ਆਤਮਿਕ ਆਨੰਦ ਦਾ ਲਾਹਾ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜ ਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੋਂ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਪੁੰਜ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੁਨੀਆਂ ਦੇ ਅੰਦਰ ਸਭ ਕੋਈ ਕਿਸੇ ਨਾ ਕਿਸੇ ਦਾ ਆਸਰਾ ਭਾਲਦਾ ਕੋਈ ਭਰਾਵਾਂ ਦਾ ਆਸਰਾ ਭਾਲਦਾ ਕੋਈ ਪਿਤਾ ਦਾ ਆਸਰਾ ਭਾਲਦਾ ਕੋਈ ਸੰਬੰਧੀਆਂ ਦਾ ਆਸਰਾ ਭਾਲਦਾ ਕੋਈ ਸਰਕਾਰੀ ਕਰਮਚਾਰੀਆਂ ਦਾ ਅਧਿਕਾਰੀਆਂ ਦਾ ਆਸਰਾ ਭਾਲਦਾ ਕੋਈ ਰਾਜਿਆਂ ਦਾ ਕੋਈ ਨਵਾਬਾਂ ਦਾ ਆਸਰਾ ਭਾਲਦਾ ਮਹਾਰਾਜ ਕਿਰਪਾਲਤਾ ਕਰਕੇ ਦੱਸੋ ਆਸਰਾ ਕਿਸ ਦਾ ਰੱਖਣਾ ਚਾਹੀਦਾ ਹੈ ਓਟ ਕਿਸ ਦੀ ਰੱਖਣੀ ਚਾਹੀਦੀ ਹੈ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਉੱਪਰ ਦ੍ਰਿੜ ਕਰਾਉਂਦਿਆਂ ਹੋਇਆਂ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼
1: ਓਟ ਸਤਾਣੀ ਪ੍ਰਭ ਜੀਓ ਮੇਰਾ
0: ਭਾਈ ਸਾਡੇ ਹਿਰਦੇ ਦੇ ਅੰਦਰ ਤਾਂ ਜੋ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਰਬ ਕਲਾ ਸਮਰੱਥ ਨੇ ਨਾ ਉਸੇ ਦੀ ਹੀ ਸਹਿਤ ਤਾਂ ਵਾਹਿਗੁਰੂ ਜੀ ਦੀ ਓਟ ਹੈ ਨਾ ਉਹ ਅਤਿਅੰਤ ਬਲਸ਼ਾਲੀ ਹੈ ਤੇ ਸਰਬ ਕਲਾ ਸਮਰੱਥ ਪ੍ਰਭੂ ਜੀ ਦੀ ਆਸ ਉਸ ਦੀ ਓਟ ਹੀ ਅਸਾਂ ਨੇ ਹਿਰਦੇ ਦੇ ਅੰਦਰ ਧਾਰਨ ਕੀਤੀ ਹੈ
1: ਦ੍ਰਿਸ਼ਟ ਨਾ ਲਿਆਵੋ ਅਵਰ ਕਾਹੂ ਕੋ
0: ਭਾਈ ਅਸੀਂ ਤਾਂ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਦੂਜੇ ਨੂੰ ਆਪਣੀ ਅੱਖ ਥੱਲੇ ਵੀ ਆਪਣੀ ਨਜ਼ਰ ਥੱਲੇ ਦ੍ਰਿਸ਼ਟੀ ਗੋਚਰੇ ਵੀ ਨਹੀਂ ਲਿਆਉਂਦੇ ਹਾਂ
1: ਮਹਤ ਪ੍ਰਭ ਤੇਰਾ
0: ਵਾਹਿਗੁਰੂ ਜੀ ਦੇ ਸਨਮੁਖ ਫਰਮਾਉਂਦੇ ਨੇ ਪ੍ਰਭੂ ਜੀ ਸਰਬ ਕਲਾ ਸਮਰੱਥ ਜੀ ਮਹਤ ਵੱਡਾ ਮੁਰਾਤਬਾ ਵੀ ਆਪ ਜੀ ਦੇਣ ਵਾਲੇ ਹੋ ਤੇ ਗਰੀਬ ਨਿਵਾਜ ਜੀ ਸਰੂਪ ਰੂਪ ਦੀ ਪ੍ਰਾਪਤੀ ਦਾ ਸਵੈ ਸਰੂਪ ਦੀ ਪ੍ਰਾਪਤੀ ਦਾ ਮਾਣ ਵੀ ਆਪ ਹੀ ਦੇਣ ਵਾਲੇ ਹੋ
1: ਜੀਓ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ
1: ਕਾਰ ਕੀਓ ਪ੍ਰਭ ਆਪਣਾ
0: ਮਹਾਰਾਜ ਦੁਨੀਆਂ ਦੇ ਅੰਦਰ ਪ੍ਰਤੱਖ ਦੁਸ਼ਮਣਾਂ ਦੇ ਅਤੇ ਗੁਪਤ ਦੁਸ਼ਮਣਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਦਾ ਘੇਰੇ ਜੀਵਾਂ ਨੂੰ ਪਏ ਹੀ ਰਹਿੰਦੇ ਨੇ ਇਹਨਾਂ ਵਿਕਾਰਾਂ ਤੋਂ ਕਿਵੇਂ ਬਚਿਆ ਜਾਵੇ ਤਾਂ ਹਜ਼ੂਰ ਫਰਮਾਉਂਦੇ ਨੇ ਪ੍ਰਭੂ ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਆਪਣੇ ਪਿਆਰਿਆਂ ਦਾ ਪੱਖ ਕਰਕੇ ਆਪ ਵਿਸ਼ੇ ਵਿਕਾਰਾਂ ਚੋਂ ਰੱਖਿਆ ਕੀਤੀ ਹੈ
1: ਕਾਢ ਲਿਆ ਬਿਖ ਘੇਰਾ
0: ਤੇ ਆਪਣੇ ਪਿਆਰਿਆਂ ਨੂੰ ਜਿੱਥੇ ਪ੍ਰਤੱਖ ਦੁਸ਼ਮਣਾਂ ਤੋਂ ਬਚਾ ਲਿਆ ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜੋ ਜ਼ਹਿਰ ਦੀ ਨਿਆਈ ਨੇ ਇਹਨਾਂ ਵਿਸ਼ੇ ਇਹਨਾਂ ਦੇ ਘੇਰੇ ਚੋਂ ਵੀ ਕੱਢ ਲਿਆ ਜੋ ਮਾਇਆ ਦੇ ਬੰਧਨ ਜੜ ਮਾਇਆ ਚੇਤਨ ਮਾਇਆ ਦੇ ਬਿਖ ਜ਼ਹਿਰ ਦੀ ਨਿਆਈ ਹੈ ਉਹਨਾਂ ਦੇ ਘੇਰੇ ਬੰਧਨਾਂ ਚੋਂ

0: ਆਪਣੇ ਪਿਆਰਿਆਂ ਨੂੰ ਵਾਹਿਗੁਰੂ ਜੀ ਨੇ ਪੱਖ ਕਰਕੇ ਕੱਢ ਲਿਆ ਹੈ।
1: ਅੰਮ੍ਰਿਤ ਨਾਮ ਔਖਦ ਮੁਖ ਦੀਨੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਵਿਕਾਰਾਂ ਰੂਪੀ ਦੁਸ਼ਮਣ ਨੇ, ਇਹ ਤੇ ਸੂਖਸ਼ਮ ਦੁਸ਼ਮਣ ਨੇ, ਜਿਹੜੇ ਪ੍ਰਤੱਖ ਨਜ਼ਰ ਨਹੀਂ ਆਉਂਦੇ। ਮਹਾਰਾਜ ਇਹਨਾਂ ਦਾ ਇਲਾਜ ਹਰੀ ਪਰਮੇਸ਼ਰ ਜੀ ਕਿਵੇਂ ਕਰਦੇ ਨੇ, ਕਿਵੇਂ ਕੱਢਦੇ ਨੇ ਇਹਨਾਂ ਦੇ ਘੇਰੇ ਚੋਂ? ਤੇ ਹਜ਼ੂਰ ਫਰਮਾਉਂਦੇ ਨੇ ਪਰਮੇਸ਼ਰ ਜੀ ਨਾ ਸਤਿਗੁਰੂ ਜੀ ਦੇ ਰਾਹੀਂ ਅੰਮ੍ਰਿਤ ਨਾਮ ਔਖਦ ਮੁਖ ਦੀਨੋ। ਅੰਮ੍ਰਿਤ ਨਾਮ ਜੋ ਅਮਰ ਪਦਵੀ ਨੂੰ ਦੇਣ ਵਾਲਾ ਹੈ, ਜੋ ਅੰਮ੍ਰਿਤ ਵੱਤ ਮਿੱਠਾ ਹੈ, ਜੋ ਸਭਨਾ ਤੋਂ ਸੰਤੁਸ਼ਟੀ ਦੇਣ ਵਾਲਾ ਹੈ, ਜੀਵਾਂ ਨੂੰ ਨਿਰਭੈਤਾ ਦੇਣ ਵਾਲਾ ਹੈ, ਤੇ ਸਾਰੀਆਂ ਬਿਮਾਰੀਆਂ ਸਾਰੇ ਰੋਗਾਂ ਦਾ ਇਲਾਜ ਹੈ। ਸਰਬ ਰੋਗ ਕੋ ਔਖਦ ਨਾਮ, ਐਸੀ ਨਾਮ ਰੂਪੀ ਔਸ਼ਧੀ ਸਤਿਗੁਰੂ ਜੀ ਦੇ ਰਾਹੀਂ ਮੁਖ ਦੇ ਵਿੱਚ ਨਾਮ ਰੂਪ ਕਰਕੇ ਦੇਣਾ ਕਰਦੇ ਹਨ।
1: ਜਾਇ ਪਿਆ ਗੁਰ ਪਰ।
0: ਮਹਾਰਾਜ ਇਹ ਨਾਮ ਦੀ ਔਸ਼ਧੀ, ਨਾਮ ਦੀ ਦਵਾਈ, ਨਾਮ ਦਾ ਦਾਰੂ ਮਿਲਦਾ ਕਿਹਨਾਂ ਨੂੰ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਜਾ ਕਰਕੇ ਸਤਿਗੁਰੂ ਜੀ ਦੇ ਪੈਰੀ ਪੈਂਦੇ ਨੇ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰੂ ਜੀਆਂ ਦੇ ਚਰਣਾਂ ਵਿੱਚ ਪਾਇਆ ਨਾ, ਵਾਹਿਗੁਰੂ ਜੀ ਤਿੰਨਾਂ ਦੇ ਸਾਰੇ ਕਾਰਜਾਂ ਨੂੰ ਸਵਾਰ ਦਿੰਦੇ ਨੇ। ਸੋ ਹਜ਼ੂਰ ਬਚਨ ਕਰਦੇ ਨੇ, ਜਿਹੜੇ ਸਤਿਗੁਰਾਂ ਦੇ ਚਰਣੀ ਜਾ ਕਰਕੇ ਪਏ ਨੇ, ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਦੇ ਰਾਹੀਂ ਉਹਨਾਂ ਦੇ ਮੁੱਖ ਵਿੱਚ ਅੰਮ੍ਰਿਤ ਨਾਮ ਦੀ ਔਸ਼ਧੀ, ਨਾਮ ਦਾ ਦਾਰੂ, ਨਾਮ ਦੀ ਦਵਾਈ ਪਾਉਂਦੇ ਹਨ।
1: ਪਵਨ ਉਪਮਾ ਕਹੋ ਏਕ ਮੁਖ।
0: ਸੋ ਮਹਾਰਾਜ ਤੇ ਵਾਹਿਗੁਰੂ ਜੀ ਦੀ ਮਹਿਮਾ ਕਿੰਨੀ ਕੁ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਬੇਅੰਤ ਹੈ, ਬੇਅੰਤ ਹੈ, ਕੋਈ ਅੰਤ ਨਹੀਂ ਆਉਂਦਾ। ਤੇ ਇਸ ਵਾਹਿਗੁਰੂ ਜੀ ਦੀ ਕਿੰਨੀ ਕੁ ਉਪਮਾ ਕਹਿਣਾ ਕਰੀਏ, ਕਿਉਂਕਿ ਸਾਡਾ ਮੁਖ ਤੇ ਏਕ ਹੈ ਉਪਮਾ ਕਹਿਣ ਵਾਲਾ। ਉਪਮਾ ਬੇਅੰਤ ਹੈ, ਉਪਮਾ ਅਨੰਤ ਹੈ, ਉਪਮਾ ਦਾ ਕੋਈ ਅੰਤ ਨਹੀਂ ਆਉਂਦਾ ਹੈ।
1: ਨਿਰਗੁਣ ਕੇ ਦਾਤੇਰਾ।
0: ਫਿਰ ਵਾਹਿਗੁਰੂ ਜੀ ਐਸੇ ਨੇ ਜਿਹੜੇ ਨਿਰਗੁਣ ਜੀਵ ਨੇ ਨਾ, ਜਿਹੜੇ ਔਗਣਿਆਰੇ ਨੇ ਨਾ, ਜਿਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਸ਼੍ਰਵਣ, ਮੰਨਣ, ਨਿਧਿਆਸਣ ਕੋਈ ਵੀ ਗੁਣ ਨਹੀਂ, ਕੇ ਦਾਤੇਰਾ ਹੈ। ਵਾਹਿਗੁਰੂ ਜੀ ਉਹਨਾਂ ਨੂੰ ਵੀ ਗੁਣਾਂ ਦੀਆਂ ਦਾਤਾਂ ਦੇਣ ਵਾਲੇ ਨੇ। ਵਾਹਿਗੁਰੂ ਜੀ ਐਸੇ ਨੇ, ਔਗਣਿਆਰਿਆਂ ਨੂੰ ਤੇ ਗੁਣਾਂ ਵਾਲੇ ਕਰਦੇ ਹੀ ਨੇ, ਜਿਹੜੇ ਪਹਿਲਾਂ ਹੀ ਗੁਣਾਂ ਵਾਲੇ ਨੇ ਉਹਨਾਂ ਨੂੰ ਹੋਰ ਗੁਣ ਦੇ ਕਰਕੇ ਗੁਣੀ ਨਿਧਾਨ ਬਣਾ ਦਿੰਦੇ ਨੇ। ਨਿਰਗੁਣ ਕੇ ਦਾਤੇਰਾ ਹੈ। ਫਿਰ ਵਾਹਿਗੁਰੂ ਜੀ ਜਿਹੜੇ ਔਗਣਿਆਰੇ ਨੇ, ਜਿਹੜੇ ਮਨਮੁਖ ਨੇ, ਜਿਹੜੇ ਅੰਧਕਾਰ ਦੇ ਵਿੱਚ ਫਸੇ ਹੋਏ ਅਤਿਅੰਤ ਵਿਕਾਰੀ ਜੀਵਨ ਵਾਲੇ ਨੇ ਨਾ, ਉਹਨਾਂ ਨੂੰ ਵੀ ਪਰਮੇਸ਼ਰ ਜੀ ਖਾਣ ਪਾਣ ਪਹਿਰਾਨ ਸਾਰੀਆਂ ਦਾਤਾਂ ਦਿੰਦੇ ਨੇ। ਨਾਰਾਜ਼ ਹੋ ਕਰਕੇ ਕਿਸੇ ਨੂੰ ਭੁੱਖਿਆ ਨਹੀਂ ਮਾਰਦੇ। ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਐਸਾ ਸੁਭਾਅ ਹੈ ਦਇਆਲੂ ਪਰਮੇਸ਼ਰ ਜੀ ਦਾ। ਸੋ ਨਿਰਗੁਣਾਂ ਦੇ ਵੀ ਦਾਤੇ ਨੇ ਪਦਾਰਥਾਂ ਦੇ, ਨਿਰਗੁਣਾਂ ਨੂੰ ਵੀ ਦਾਤੇ ਨੇ ਗੁਣਾਂ ਦੇ। ਐਸੇ ਪਰਮੇਸ਼ਰ ਜੀ ਦੀ ਇੱਕ ਮੁਖ ਦੇ ਨਾਲ ਕਿੰਨੀ ਕੁ ਮਹਿਮਾ ਕਰੀਏ, ਮਹਿਮਾ ਬੇਅੰਤ ਤੋਂ ਬੇਅੰਤ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਓ, ਤੂੰ ਠਾਕੁਰ ਊਚ ਭਗਵਾਨਾ।
1: ਅੱਠ ਸਿਲਕ ਜੋ ਆਪਣਾ ਕੀਨੋ।
0: ਭਾਈ ਜਿਨ੍ਹਾਂ ਨੂੰ ਅਥਵਾ ਜਦੋਂ ਪਰਮੇਸ਼ਰ ਜੀ ਨੇ ਮੋਹ ਦੀਆਂ ਬੇੜੀਆਂ ਕੱਟ ਕੇ, ਮਾਇਆ ਦੀ ਸਿਲਕ ਕਹੀਏ ਬੇੜੀ, ਸਿਲਕ ਕਹੀਏ ਬੰਧਨ, ਮਾਇਆ ਦੇ ਬੰਧਨ, ਮਾਇਆ ਦੀਆਂ ਬੇੜੀਆਂ ਕੱਟ ਕੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਹੈ।
1: ਨਾਨਕ ਸੁਖ ਘਨੇਰਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਬਹੁਤਿਆਂ ਸੁੱਖਾਂ ਦੀ ਪ੍ਰਾਪਤੀ ਹੋਈ ਹੈ, ਤੁਮਰੀ ਕਿਰਪਾ ਮਹਿ ਸੁਖ ਘਨੇਰੇ। ਭਾਈ ਉਹਨਾਂ ਦੇ ਸੁੱਖਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਬਹੁਤੇ ਹੀ ਸਗਨ ਸੰਘਣੇ ਘਣੇ ਸੁੱਖ ਉਹਨਾਂ ਨੂੰ

0: ਕਰਕੇ ਸਾਰੇ ਦੁੱਖ ਤਿੰਨਾਂ ਦੇ ਨਾਸ਼ ਕਰ ਦਿੱਤੇ ਨੇ ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ, ਜਿਨ੍ਹਾਂ ਨੇ ਪਿਆਰ ਦੇ ਨਾਲ ਜਪਿਆ, ਉਚਾਰਿਆ ਤੇ ਅਰਾਧਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ। ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਐਸਾ ਸਾਰੇ ਦੁੱਖਾਂ ਦਾ ਦਾਰੂ ਹੈ, ਸਾਰੇ ਦੁੱਖਾਂ ਦੇ ਕੱਟਣ ਵਾਸਤੇ ਖੜਗ ਰੂਪ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਕਿਸੇ ਨੇ ਵੀ ਨਾਮ ਜਪਿਆ ਪ੍ਰਭ ਕੈ ਸਿਮਰਨ, ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਉਹਨਾਂ ਦੇ ਦੁੱਖ ਕੱਟੇ ਗਏ ਨੇ। ਸੋ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਹੈ ਜੀਓ
1: ਭਾਇਓ ਕਿਰਪਾਲ ਜੀ ਸੁਖ ਦਾਤਾ,
0: ਜਿਨ੍ਹਾਂ ਦੇ ਉੱਪਰ ਸਾਰਿਆਂ ਜੀਆਂ ਨੂੰ ਸੁਖ ਦੇਣ ਵਾਲਾ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋਇਆ ਹੈ।
1: ਹੋਈ ਸਕਲ ਖਲਾਸੀ,
0: ਉਹਨਾਂ ਦੀ ਸਾਰਿਆਂ ਬੰਧਨਾਂ ਚੋਂ ਬੰਦ ਖਲਾਸੀ ਹੋ ਗਈ ਏ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਬੰਧਨਾਂ ਚੋਂ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਬੰਧਨਾਂ ਚੋਂ, ਆਦੀਆਂ ਵਿਆਦੀਆਂ ਉਪਾਧੀਆਂ ਦੇ ਬੰਧਨਾਂ ਚੋਂ, ਤ੍ਰੈ ਗੁਣ ਆਤਮਿਕ ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਤਿੰਨਾਂ ਦੀ ਬੰਧ ਖਲਾਸੀ ਹੋ ਗਈ ਹੈ। ਜਨਮ ਮਰਨ ਤੋਂ ਤਿੰਨਾਂ ਦੀ ਬੰਧ ਖਲਾਸੀ ਹੋ ਗਈ ਹੈ। ਸਰੀਰ ਦੇ ਦੁੱਖਾਂ ਤੋਂ, ਮਾਨਸਿਕ ਦੁੱਖਾਂ ਤੋਂ, ਨਰਕਾਂ ਦੇ ਦੁੱਖਾਂ ਤੋਂ ਤੇ ਗਰਭ ਜੋਨੀਆਂ ਦੇ ਦੁੱਖਾਂ ਤੋਂ, ਸਾਰਿਆਂ ਦੁੱਖਾਂ ਤੋਂ ਭਾਈ ਉਹਨਾਂ ਦੀ ਬੰਧ ਖਲਾਸੀ ਹੋਈ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਅਵਰ ਨਾ ਕੋ ਸੁਝਾ ਪ੍ਰਭ ਬਿਨ,
0: ਪ੍ਰਭੂ ਤੋਂ ਬਿਨਾਂ ਹੋਰ ਕੋਈ ਬੰਧਨਾਂ ਨੂੰ ਕੱਟਣ ਵਾਲਾ ਕੋਈ ਸੁਝਦਾ ਨਹੀਂ, ਹੋਰ ਕੋਈ ਮੁਕਤੀਦਾਤਾ ਨਹੀਂ ਸੁਝਦਾ ਕਿ ਹੋਰ ਕੋਈ ਮੁਕਤੀ ਦੇ ਸਕਦਾ ਹੋਵੇ। ਕਿਉਂਕਿ ਦੇਵੀਆਂ ਦੇ ਕੋਲ, ਦੇਵਤਿਆਂ ਦੇ ਕੋਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਤੇ ਹੈਨ, ਪਰ ਮੁਕਤੀ ਦੀ ਦਾਤ ਨਹੀਂ। ਦੇਵੀਆਂ ਤੇ ਦੇਵਤੇ ਆਪ ਵੀ ਮੁਕਤ ਨਹੀਂ, ਆਪ ਵੀ ਬੰਧਨਾਂ ਦੇ ਵਿੱਚ ਨੇ, ਆਪ ਵੀ ਇਹਨਾਂ ਨੂੰ ਕਰਮਾਂ ਦਾ ਲੇਖਾ ਦੇਣਾ ਪੈਂਦਾ। ਤਾਂ ਹੀ ਤਾਂ ਬੇਨਤੀਆਂ ਕਰਦੇ ਨੇ ਨਾ, ਵਾਹਿਗੁਰੂ ਜੀ ਕਿਰਪਾਲਤਾ ਕਰਕੇ ਸਾਨੂੰ ਮਨੁੱਖਾ ਜਨਮ ਦੇ ਦਿਓ, ਅਸੀਂ ਆਪ ਜੀ ਦੀ ਬੰਦਗੀ ਕਰਕੇ, ਪ੍ਰੇਮਾ ਭਗਤੀ ਕਰਕੇ ਮੁਕਤ ਹੋ ਜਾਈਏ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਅਵਰ ਨਾ ਕੋ ਸੂਝੈ ਪ੍ਰਭ ਬਿਨ, ਪ੍ਰਭੂ ਪਰਮੇਸ਼ਰ ਜੀ ਤੋਂ ਬਿਨਾਂ ਮੁਕਤੀ ਦਾਤਾ, ਸੁੱਖਾਂ ਦਾ ਦਾਤਾ ਕੋਈ ਦਿਸਦਾ ਹੀ ਨਹੀਂ, ਕੋਈ ਸੁੱਝਦਾ ਹੀ ਨਹੀਂ ਹੈ।
1: ਆਹੋ ਕੋ ਕਿਸ ਪਾਹੇ ਜਾਸੀ,
0: ਭਾਈ ਕਹਿਣਾ ਕਰੋ ਖਾਂ, ਕੋਈ ਕਿਸ ਦੇ ਕੋਲ ਜਾਵੇ ਮੁਕਤੀ ਦੀ ਦਾਤ ਲੈਣ ਵਾਸਤੇ, ਜਦੋਂ ਦੂਜੇ ਕਿਸੇ ਦੇ ਕੋਲ ਹੈ ਹੀ ਨਹੀਂ, ਦੂਜਾ ਕੋਈ ਐਸਾ ਸਰਬ ਕਲਾ ਸਮਰੱਥ ਮੁਕਤੀ ਦਾਤਾ ਨਹੀਂ ਹੈ। ਸੋ ਫਿਰ ਕਿਉਂ ਕਿਸੇ ਦੂਜੇ ਦੇ ਕੋਲ ਜਾਣਾ ਕਰੇ।

0: ਸਾਨੂੰ ਤਾਰਨਾ ਮਹਾਰਾਜ, ਤੇਵੇਂ ਸਾਡੀ ਰਖਵਾਲੀ ਕਰ ਲੈਣਾ ਕਰੋ। ਮਹਾਰਾਜ ਆਪ ਜੀ ਜਾਣਦੇ ਹੋ ਸਾਨੂੰ ਪਾਪੀਆਂ ਨੂੰ, ਸਾਨੂੰ ਵਿਭਿਚਾਰੀਆਂ ਨੂੰ, ਸਾਨੂੰ ਨੀਚਾਂ ਨੂੰ, ਸਾਨੂੰ ਅਧਮਾਂ ਨੂੰ, ਸਾਨੂੰ ਮੰਦ ਕਰਮੀਆਂ ਨੂੰ, ਸਾਨੂੰ ਕੁਕਰਮੀਆਂ ਨੂੰ, ਸਾਨੂੰ ਧਰਮੀਆਂ ਨੂੰ, ਸਾਨੂੰ ਮੈਲੇ ਮਨ ਵਾਲਿਆਂ ਨੂੰ, ਸਾਨੂੰ ਮੈਲੇ ਤਨ ਵਾਲਿਆਂ ਨੂੰ, ਸਾਨੂੰ ਬੁਰੇ ਅੰਤਸ਼ ਕਰਨ ਵਾਲਿਆਂ ਨੂੰ, ਬੁਰੇ ਵਿਚਾਰਾਂ ਵਾਲਿਆਂ ਨੂੰ, ਨੀਵੇਂ ਆਚਾਰ ਵਾਲਿਆਂ ਨੂੰ, ਬੰਦਗੀ ਤੋਂ ਹੀਣਿਆਂ ਨੂੰ, ਤਿਆਰ ਬਰ ਤਿਆਰ ਨਾ ਰਹਿਣ ਵਾਲਿਆਂ ਨੂੰ, ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਕਿਵੇਂ ਤਾਰਨਾ, ਇਹ ਆਪ ਜੀ ਹੀ ਜਾਣਦੇ ਹੋ। ਆਪ ਜੀ ਤੋਂ ਬਿਨਾਂ ਨਹੀਂ ਕੋਈ ਜਾਣਦਾ। ਮਹਾਰਾਜ ਜਿਉ ਜਾਣ ਹੋ, ਜਿਵੇਂ ਆਪ ਜੀ ਜਾਣਦੇ ਹੋ ਸਾਨੂੰ ਤਾਰ ਲੈਣਾ, ਅਤੇ ਉਹ ਰੱਖ ਹੋ ਠਾਕੁਰ। ਹੇ ਠਾਕੁਰ ਜੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ, ਸਾਨੂੰ ਮੋਹ ਦੀ ਨਦੀ ਵਿੱਚ ਰੁੜਦਿਆਂ ਜਾਂਦਿਆਂ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਫੜ ਕਰਕੇ ਆਪਣੇ ਬਣਾ ਕਰਕੇ ਰੱਖ ਲੈਣਾ ਕਰੋ ਡੁੱਬ ਜਾਣ
1: ਤੋਂ।
0: ਮਹਾਰਾਜ ਸਾਰਿਆਂ ਜੀਵਾਂ ਨੂੰ ਤਾਰਨੇ ਦੀਆਂ ਯੁਗਤੀਆਂ ਤੁਹਾਡੇ ਕੋਲ ਨੇ, ਸਭ ਕੁਛ, ਸਾਰੇ ਸੁੱਖ ਪਦਾਰਥ ਤੁਹਾਡੇ ਕੋਲ ਨੇ, ਸਾਰੀਆਂ ਦਾਤਾਂ ਤੁਹਾਡੇ ਕੋਲ ਨੇ, ਸਾਰੇ ਭੰਡਾਰੇ ਤੁਹਾਡੇ ਕੋਲ ਨੇ, ਸਾਰੀਆਂ ਮੁਕਤੀਆਂ, ਸਾਰੀਆਂ ਯੁਗਤੀਆਂ, ਸਾਰੀਆਂ ਉਕਤੀਆਂ ਤੁਹਾਡੇ ਕੋਲ ਨੇ, ਲੋਕ ਤੇ ਪਰਲੋਕ ਦੇ ਸੁੱਖ ਤੁਹਾਡੇ ਕੋਲ ਨੇ, ਸਾਧਨ ਤੁਹਾਡੇ ਤੁਹਾਡੇ ਕੋਲ ਨੇ, ਸਤ ਸੰਤੋਖ ਦਇਆ ਧਰਮ ਵਿਚਾਰ ਸਾਰੇ ਸ਼ੁਭ ਗੁਣ ਵੀ ਤੁਹਾਡੇ ਕੋਲ ਨੇ। ਸਾਚੇ ਸਾਹਿਬਾ, ਕਿਆ ਨਾ ਹੀ ਘਰ ਤੇਰਾ, ਕੋਈ ਐਸੀ ਵਸਤੂ ਹੈ ਜਿਹੜੀ ਆਪ ਜੀ ਦੇ ਘਰ ਨਾ ਹੋਵੇ? ਮਹਾਰਾਜ ਸਭ ਕੁਛ ਆਪ ਜੀ ਦੇ ਹੀ ਪਾਸ ਹੈ ਜੀਓ।
1: ਹੱਥ ਦੇ ਰਾਖੇ ਪ੍ਰਭ ਆਪਣੇ।
0: ਜਿਨ੍ਹਾਂ ਨੇ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਜੋਦੜੀਆਂ, ਅਰਜ਼ੋਈਆਂ, ਬੇਨਤੀਆਂ ਕੀਤੀਆਂ ਨੇ ਨਾ, ਅਰਦਾਸਾਂ ਕੀਤੀਆਂ ਨੇ, ਹੱਥ ਦੇ ਨਿਸ਼ਚੇ ਦੇ ਸਹਿਤ ਜਾਣ ਲੈਣਾ ਕਰੋ ਭਾਈ, ਪ੍ਰਭੂ ਪਰਮੇਸ਼ਰ ਜੀ ਨੇ ਕਿਰਪਾ ਰੂਪੀ ਹੱਥ ਦੇ ਕਰਕੇ ਤਿਨਾਂ ਨੂੰ ਆਪਣੇ ਬਣਾ ਕਰਕੇ ਰੱਖ ਲਿਆ
1: ਹੈ।
0: ਪ੍ਰਭੂ ਜੀ ਨੇ ਤਿਨਾਂ ਨੂੰ ਸਦ ਜੀਵਨ ਦੇ ਦਿੱਤਾ ਹੈ, ਔਖੀ ਘੜੀ ਤੇ ਕਦੇ ਵੇਖਣ ਹੀ ਨਹੀਂ ਨਾ ਦਿੱਤੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕਹੋ, ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਧੰਨਤਾ ਦੇ ਯੋਗ ਹੈ ਸਾਡਾ ਪਰਮੇਸ਼ਰ ਮਿੱਤਰ, ਜਿਨ੍ਹਾਂ ਨੇ ਆਪਣੇ ਦਾਸ ਬਣਾ ਕਰਕੇ ਰੱਖ ਲਿਆ, ਫਿਰ ਤੱਤੀ ਵਾਹ ਨਾ ਲੱਗਣ ਦਿੱਤੀ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ, ਰਾਖ ਲੀਏ ਤਿੰਨ ਰੱਖਣ ਹਾਰ, ਦੂਜਾ ਨਹੀਂ ਕੋਈ ਰੱਖਣ ਵਾਲਾ, ਰਾਖ ਲੀਏ ਤਿੰਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਾਏ ਸਹਾਈ, ਹੱਥ ਦੇ ਰਾਖੇ ਪ੍ਰਭ ਆਪਣੇ। ਐਸੇ ਨੇ ਪਰਮੇਸ਼ਰ ਜੀ ਆਪਣੇ ਪਿਆਰਿਆਂ ਨੂੰ ਕਿਰਪਾ ਰੂਪੀ ਹੱਥ ਦੇ ਕਰਕੇ ਰੱਖ ਲਿਆ ਹੈ, ਸਦ ਜੀਵਨ ਬਖਸ਼ਿਸ਼ ਕਰਨਾ ਕੀਤਾ ਹੈ ਅਵਿਨਾਸ਼ੀ ਪਰਮੇਸ਼ਰ ਜੀ ਨੇ। ਸਦ ਜੀਵਨ ਜਿਹੜਾ ਕਦੇ ਨਾਸ਼ ਹੀ ਨਹੀਂ ਹੁੰਦਾ, ਜਿਹੜਾ ਆਤਮਿਕ ਸ਼ਾਂਤੀ ਦਾ ਜੀਵਨ ਕਦੇ ਮੁੱਕਦਾ ਹੀ ਨਹੀਂ, ਜਿਹੜਾ ਆਨੰਦਮਈ ਜੀਵਨ ਕਦੇ ਮੁੱਕਦਾ ਹੀ ਨਹੀਂ, ਉਹ ਜੀਵਨ ਹੈ ਬ੍ਰਹਮ ਸਰੂਪ ਦੀ ਪ੍ਰਾਪਤੀ ਦਾ ਜੀਵਨ। ਜਿਸ ਜੀਵਨ ਨੂੰ ਪ੍ਰਾਪਤ ਕਰਕੇ ਨਾ ਵਾਹਿਗੁਰੂ ਜੀ ਦੇ ਪਿਆਰੇ ਬ੍ਰਹਮ ਗਿਆਨ ਨੂੰ, ਜੀਵਨ ਨੂੰ ਪ੍ਰਾਪਤ ਕਰਕੇ ਸਦ ਜਿਉਂਦੇ ਨੇ, ਮੁੜ ਕਦੇ ਮਰਦੇ ਹੀ ਨਹੀਂ। ਸ਼ਬਦ ਮਰਹੁ ਫਿਰ ਜੀਵਹੁ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅਥਵਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਸਦ ਜੀਵਨ ਅਵਿਨਾਸੀ, ਅਵਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਜੀ ਐਸੇ ਸਦ ਜੀਵਨ ਦੀ ਦਾਤ ਆਪਣੇ ਪਿਆਰਿਆਂ ਦੇ ਤਾਂ ਹੀ ਬਖਸ਼ਿਸ਼ ਕਰਦੇ ਹਨ।
1: ਆਹੋ ਨਾਨਕ ਮਨ ਆਨੰਦ ਭਇਆ ਹੈ।
0: ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹੋ ਉਚਾਰਣਾ ਕਰਦੇ ਨੇ, ਨਾਨਕ ਪੰਜਵੇਂ ਨਾਨਕ ਜੀ ਮਨ ਆਨੰਦ ਭਇਆ ਹੈ ਵਾਹਿਗੁਰੂ ਜੀ। ਹੁਣ ਆਪ ਜੀ ਦੀ ਦਇਆਲਤਾ ਦੇ ਨਾਲ ਇਹ ਜਿਹੜਾ ਮਨ ਹੈ ਆਨੰਦ ਦਵੈਤ ਤੋਂ ਰਹਿਤ ਹੋਇਆ ਹੈ, ਇਹ ਜਿਹੜਾ ਮਨ ਹੈ ਹੁਣ ਆਪ ਜੀ ਦੇ ਆਨੰਦ ਸਰੂਪ ਦੀ ਪ੍ਰਾਪਤੀ ਵਾਲਾ ਹੋਇਆ ਹੈ ਜੀਓ।
1: ਕਾਟੀ ਜਮ ਕੀ ਫਾਂਸੀ,
0: ਆਪ ਜੀ ਦੀ ਕਿਰਪਾ ਦੇ ਨਾਲ ਜਮਾਂ ਦੀ ਫਾਂਸੀ, ਜਮਾਂ ਦੀ ਫਾਹੀ, ਜਮਾਂ ਦਾ ਜੰਜਾਲ, ਜਮਾਂ ਦਾ ਜਾਲ, ਜਮਾਂ ਦੇ ਬੰਧਨ ਸਾਰੇ ਕੱਟੇ ਗਏ ਨੇ ਮਹਾਰਾਜ। ਜਿਨ੍ਹਾਂ ਤੇ ਆਪ ਜੀ ਦੀ ਰਹਿਮਤ ਹੋਈ ਹੈ ਨਾ, ਤਿੰਨਾਂ ਦੇ ਪ੍ਰਤੱਖ ਗਲ ਦੇ ਅੰਦਰ ਜਮਾਂ ਦੀ ਫਾਹੀ ਨਹੀਂ ਪੈਣ ਦਿੰਦੇ ਹੋ, ਜਨਮ ਮਰਨ ਦੀ ਫਾਹੀ ਵੀ ਨਹੀਂ ਪੈਣ ਦਿੰਦੇ ਹੋ ਜੀਓ।
1: ਸਾਰਗ ਮਹੱਲਾ ਪੰਜਵਾ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੋਈ ਕਿਸੇ ਦਾ

0: ਸਿਮਰਨ ਕਰਦਾ, ਕੋਈ ਕਿਸੇ ਦਾ ਕਰਦਾ, ਕੋਈ ਗੁੱਗੇ ਪੀਰ ਦਾ, ਕੋਈ ਭੋਲੇਨਾਥ ਦਾ, ਕੋਈ ਦੇਵੀ ਦਾ ਜਪ ਕਰਦਾ, ਕੋਈ ਇਸੇ ਪ੍ਰਕਾਰ ਗੋਰਖ ਗੋਰਖ ਜਪਦਾ। ਮਹਾਰਾਜ ਕਿਰਪਾਲਤਾ ਕਰਕੇ ਦੱਸਣਾ ਕਰੋ ਸਿਮਰਨ ਕਿਸ ਦਾ ਕਰਨਾ ਚਾਹੀਦਾ ਹੈ। ਅਤੇ ਸਤਿਗੁਰੂ ਜੀ ਉੱਤਮ ਬਖਤਾ ਜੀ ਆਪਣੇ 'ਤੇ ਢੁਕਾ ਕਰਕੇ ਉਪਦੇਸ਼ ਦਿੰਦੇ ਨੇ, ਆਪਣੇ ਮਨ ਦੇ ਪ੍ਰਥਾਏ ਕਹਿ ਕਰਕੇ ਉਪਦੇਸ਼ ਦੀ ਦਾਤ ਸਾਰੰਗ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ।
1: ਮੇਰੋ ਮਨ ਜਤ ਕਤ ਤੁਝੈ ਸਮਾਰਾ।
0: ਜਤ ਦਾ ਅਰਥ ਹੈ ਜਿੱਥੇ, ਕਤ ਦਾ ਅਰਥ ਹੈ ਕਿਤੇ। ਹੇ ਪਰਮੇਸ਼ਰ ਜੀ, ਇਹ ਮੇਰਾ ਜਿਹੜਾ ਮਨ ਹੈ ਨਾ, ਜਿੱਥੇ ਕਿੱਥੇ ਤੁਝੇ ਸੰਭਾਰਾ, ਆਪ ਜੀ ਨੂੰ ਹੀ ਸੰਭਾਰਾ, ਸੰਭਾਲਦਾ ਹੈ, ਆਪ ਜੀ ਨੂੰ ਹੀ ਚੇਤੇ ਕਰਦਾ ਹੈ, ਆਪ ਜੀ ਨੂੰ ਹੀ ਯਾਦ ਕਰਦਾ ਹੈ। ਜਤ ਤੇ ਕਤ ਦਾ ਦੂਸਰਾ ਅਰਥ ਹੈ ਜਤ ਜਦੋਂ, ਕਤ ਕਦੋਂ। ਮਹਾਰਾਜ ਜਦੋਂ ਕਦੋਂ, ਹਰ ਵੇਲੇ ਮੇਰਾ ਮਨ ਆਪ ਜੀ ਦਾ ਹੀ ਚਿੰਤਨ ਕਰਦਾ ਹੈ ਜੀਓ।
1: ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ।
0: ਹੇ ਪਰਮੇਸ਼ਰ ਜੀ, ਅਸੀਂ ਬਾਰਕ ਬਾਲਕ ਹਾਂ, ਅਸੀਂ ਦੀਨ ਨਿਮਾਣੇ ਹਾਂ। ਮਹਾਰਾਜ ਆਪ ਜੀ ਸਰਬ ਕਲਾ ਸਮਰੱਥ, ਮੇਰੇ ਪ੍ਰਤਪਾਲਕ, ਮੇਰੇ ਪਿਤਾ ਜੀ ਹੋ ਜੀਓ।
1: ਜਿਉਂ ਜਾਣਾ ਹੈ ਤਿਉਂ ਪਾਰਾ।
0: ਮਹਾਰਾਜ ਜਿਵੇਂ ਜਿਵੇਂ ਆਪ ਜੀ ਸਾਡੀ ਪ੍ਰਤਪਾਲਣਾ ਕਰਨੀ ਜਾਣਦੇ ਹੋ ਕਿ ਕਿਵੇਂ ਕਰਨੀ ਹੈ, ਤਿਵੇਂ ਹੀ ਪਾਰਾ ਸਾਨੂੰ ਪਾਲਣਾ ਕਰਦੇ ਹੋ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਮਹਾਰਾਜ ਅਸੀਂ ਆਪ ਜੀ ਦੇ ਬਾਲਕੇ, ਆਪ ਜੀ ਦੇ ਬੱਚੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਤਾ ਭਾਉ ਕੀਹਾ ਕਾੜਾ ਜੀਓ। ਮਹਾਰਾਜ ਅਸੀਂ ਆਪ ਜੀ ਦੇ ਬਾਲਕੇ ਬੱਚੇ ਹਾਂ, ਫਿਰ ਦੀਨ ਅਤਿਅੰਤ ਨਿਮਾਣੇ ਹਾਂ। ਆਪ ਜੀ ਜਾਣਦੇ ਹੋ ਸਾਡੀ ਪ੍ਰਤ ਪਾਲਣਾ ਕਰਨੀ ਕਿ ਕਿਵੇਂ ਕੀਤੀ ਜਾ ਸਕਦੀ ਏ, ਤੇ ਆਪ ਹੀ ਕਿਰਪਾ ਕਰਕੇ

0: ਜਿਵੇਂ ਪ੍ਰਤੱਖ ਬੱਚਾ ਜਦੋਂ ਭੁੱਖਾ ਹੁੰਦਾ ਹੈ ਆਪਣੀ ਮਾਤਾ ਤੋਂ ਆਪਣੇ ਪਿਤਾ ਤੋਂ ਭੋਜਨ ਦੀ ਮੰਗ ਕਰਦਾ ਹੈ।
1: ਅਕਹਾਏ ਸੁਖ ਸਗਹਾਰਾ,
0: ਤੇ ਜਿਸ ਵੇਲੇ ਮਾਤਾ ਜੀ ਅਥਵਾ ਪਿਤਾ ਜੀ ਬੱਚੇ ਨੂੰ ਬਾਲਕੇ ਨੂੰ ਭੋਜਨ ਛਕਾ ਦਿੰਦੇ ਨੇ ਨਾ, ਬੱਚਾ ਅਗਾਏ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਫਿਰ ਸੁਖ ਸਗਾਰਾ, ਸਗਾਰਾ ਸਗਨ ਸੁਖਾਂ ਦੇ ਸਹਿਤ, ਸਗਾਰਾ ਸਾਰਿਆਂ ਸੁਖਾਂ ਦੇ ਸਹਿਤ ਹੋ ਜਾਂਦਾ ਹੈ ਬੱਚਾ। ਫਿਰ ਤ੍ਰਿਪਤ ਹੋ ਕਰਕੇ, ਸੁਖੀ ਹੋ ਕਰਕੇ ਜੇ ਛੋਟਾ ਹੋਵੇ ਤੇ ਸੌ ਜਾਂਦਾ ਹੈ, ਥੋੜਾ ਜਿਹਾ ਚੰਚਲ ਮਤ ਵਾਲਾ ਹੋਵੇ ਫਿਰ ਖੇਡਣ ਲੱਗ ਜਾਂਦਾ ਹੈ। ਕੋਈ ਦੁੱਖ ਨਹੀਂ, ਕੋਈ ਪਰਵਾਹ ਨਹੀਂ, ਸਮੂਹ ਸੁਖਾਂ ਨੂੰ ਪ੍ਰਾਪਤ ਕਰਦਾ ਹੈ। ਇਸੇ ਪ੍ਰਕਾਰ
1: ਜਬ ਭੁੱਖਾ ਤਬ ਭੋਜਨ ਮੰਗਾ,
0: ਮਹਾਰਾਜ ਸਾਨੂੰ ਜਦੋਂ ਆਪ ਜੀ ਦੇ ਦਰਸ਼ਨਾਂ ਦੀ ਭੁੱਖ ਲੱਗਦੀ ਹੈ ਨਾ, ਜਦੋਂ ਚਾਹਤ ਹੁੰਦੀ ਏ, ਇੱਛਾ ਹੁੰਦੀ ਏ, ਤਦੋਂ ਆਪ ਜੀ ਦਾ ਨਾਮ ਰੂਪੀ ਅੰਮ੍ਰਿਤ ਭੋਜਨ ਮੰਗਦੇ ਹਾਂ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ, ਇਹ ਜਿਹੜਾ ਅੰਮ੍ਰਿਤ ਭੋਜਨ ਆਪ ਜੀ ਦਾ ਨਾਮ, ਇਹ ਆਪ ਜੀ ਦੇ ਪਾਸੋਂ ਮੰਗਦੇ ਹਾਂ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਮਹਾਰਾਜ ਆਪ ਜੀ ਤੋਂ ਫਿਰ ਗਿਆਨ ਰੂਪੀ ਭੋਜਨ ਮੰਗਦੇ ਹਾਂ ਜੀਓ।
1: ਅਕਹਾਏ ਸੁਖ ਸੰਘਾਰਾ,
0: ਮਹਾਰਾਜ ਜਦੋਂ ਆਪ ਜੀ ਗਿਆਨ ਦਾ ਭੋਜਨ, ਨਾਮ ਦਾ ਭੋਜਨ ਅਤੇ ਆਪਣੇ ਪਾਵਨ ਦਰਸ਼ਨਾਂ ਨੂੰ ਬਖਸ਼ਣਾ ਕਰਦੇ ਹੋ, ਫਿਰ ਅਗਾਏ ਤ੍ਰਿਪਤ ਹੋ ਜਾਂਦੇ ਆ। ਕੋਈ ਇੱਛਾ ਕੋਈ ਚਾਹਤ ਨਹੀਂ ਰਹਿ ਜਾਂਦੀ ਹੋਰ ਲੋਕ ਜਾਂ ਪਰਲੋਕ ਦੇ ਕਿਸੇ ਪਦਾਰਥ ਦੀ, ਫਿਰ ਸਵਰਗ ਦੇ ਸੁੱਖ, ਪ੍ਰਿਥਵੀ ਦੇ ਲੋਕ ਦੇ ਸੁੱਖ, ਬ੍ਰਹਮ ਲੋਕ ਤੱਕ ਦੇ ਜਿਹੜੇ ਸੁੱਖ ਨੇ ਉਹ ਕਾਕ ਵਿਸ਼ਟ ਸਮਝਾਣ ਕੇ ਤਿਆਗਦੇ ਆ। ਮਹਾਰਾਜ ਸਗਾਰਾ ਸਾਰੇ ਜਿਹੜੇ ਸਮੂਹ ਸੁੱਖ ਨੇ ਫਿਰ ਆਪ ਜੀ ਦੇ ਦਰਸ਼ਨਾਂ ਚੋਂ ਪ੍ਰਾਪਤ ਕਰਕੇ ਅਸੀਂ ਤ੍ਰਿਪਤ ਹੋ ਰਹਿੰਦੇ ਹਾਂ ਜੀਓ।
1: ਤਬ ਆਰੋਗ ਜਬ ਤੁਮ ਸੰਗ ਵਸਤਾ,
0: ਮਹਾਰਾਜ ਜਦੋਂ ਆਪ ਜੀ ਦੇ ਸੰਗ ਵਸਦੇ ਹਨ ਨਾ, ਫਿਰ ਅਰੋਗ ਹੋ ਜਾਂਦੇ ਆ। ਕੋਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਰੋਗ ਫਿਰ ਨੇੜੇ ਨਹੀਂ ਆਉਂਦਾ, ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਰੋਗ ਵੀ ਨੇੜੇ ਨਹੀਂ ਆਉਂਦਾ, ਜਨਮ ਮਰਨ ਦਾ ਰੋਗ ਵੀ ਨੇੜੇ ਨਹੀਂ ਆਉਂਦਾ, ਤ੍ਰੈਗੁਣ ਆਤਮਿਕ ਮਾਇਆ ਦੇ ਰੋਗ ਫਿਰ ਨੇੜੇ ਨਹੀਂ ਆਉਂਦੇ, ਫਿਰ ਆਦੀਆਂ ਵਿਆਦੀਆਂ ਉਪਾਧੀਆਂ ਦੇ ਰੋਗ ਨੇੜੇ ਨਹੀਂ ਆਉਂਦੇ। ਸਰਬਤ ਪ੍ਰਕਾਰ ਅਰੋਗ ਹੋ ਰਹਿੰਦੇ ਹਾਂ ਜਦੋਂ ਆਪ ਜੀ ਦੇ ਨਾਲ ਵਸਦੇ ਹਾਂ ਜੀਓ। ਮਹਾਰਾਜ ਜੇ ਕਿਧਰੇ ਜੀਵਾਂ ਨੂੰ ਆਪ ਜੀ ਦਾ ਸਾਥ ਛੁੱਟ ਜਾਵੇ ਨਾ, ਹੋਏ ਰਵਾਰਾ, ਰਵਾਰਾ ਨਾਮ ਰਵਾਲ ਧੂੜ ਦਾ ਹੈ, ਜਿਵੇਂ ਧੂੜ ਹਵਾ ਦੇ ਵਿੱਚ ਕਿਣਕਾ ਕਿਣਕਾ ਹੋ ਕੇ ਉੱਡ ਜਾਂਦੀ ਹੈ ਨਾ, ਜਿਵੇਂ ਧੂੜ ਦੇ ਕਿਣਕੇ ਹਵਾ 'ਚ ਉੱਡਦੇ ਨੇ ਮਹਾਰਾਜ, ਇਵੇਂ ਉਹ ਪ੍ਰਾਣੀ ਉੱਡ ਜਾਂਦੇ ਨੇ ਵਾਸ਼ਨਾਵਾਂ ਦੀ ਪਾਉਣ ਦੇ ਵਿੱਚ ਕਾਲ ਦੇ ਉਡਾਏ ਹੋਏ, ਜਿਨ੍ਹਾਂ ਨੂੰ ਆਪ ਜੀ ਦਾ ਨਾਮ ਭੁੱਲ ਜਾਂਦਾ ਹੈ, ਜਿਨ੍ਹਾਂ ਦੇ ਹੱਥੋਂ ਆਪ ਜੀ ਦਾ ਨਾਮ ਰੂਪੀ, ਬਾਣੀ ਰੂਪੀ, ਸਿਮਰਨ ਰੂਪੀ, ਸ਼ਰਨ ਰੂਪੀ ਪੱਲਾ ਛੁੱਟ ਜਾਂਦਾ, ਉਹ ਤੇ ਹਵਾ ਵਿੱਚ ਕਿਣਕਿਆਂ ਦੇ ਵਾਂਗੂ ਉੱਡ ਜਾਂਦੇ ਨੇ। ਉਹਨਾਂ ਦਾ ਥਾਂ ਥੇ

0: ਦਾਸਾਂ ਦੇ ਵੀ ਦਾਸ ਹਾਂ, ਆਪ ਜੀ ਦੇ ਦਾਸ ਸੰਤ ਜਨ ਨੇ, ਉਹਨਾਂ ਸੰਤ ਜਨਾਂ ਦੇ ਅਸੀਂ ਆਪ ਦਾਸ ਹਾਂ। ਕਵਨ ਬਸੇਰੋ, ਮਹਾਰਾਜ ਸਾਡਾ ਤੁਹਾਡੇ ਅੱਗੇ ਕੀ ਵਸ ਚੱਲ ਸਕਦਾ, ਕੀ ਜ਼ੋਰ, ਕੀ ਤਾਣ, ਕੀ ਬਲ ਹੈ ਤੁਹਾਡੇ ਅੱਗੇ? ਆਪ ਜੀ ਅੱਗੇ ਸਾਡਾ ਕੋਈ ਵਸ ਨਹੀਂ ਹੈ।
1: ਆਪ ਉਥਾਪਨ ਹਾਰਾ,
0: ਸਾਰੀ ਸ੍ਰਿਸ਼ਟੀ ਨੂੰ ਆਪ ਹੀ ਥਾਪ ਦੇਣ ਵਾਲੇ, ਪੈਦਾ ਕਰਨ ਵਾਲੇ ਹੋ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਹੀ ਉਥਾਪਨ ਹਾਰਾ, ਨਾਸ਼ ਕਰ ਦੇਣ ਵਾਲੇ ਹੋ। ਸ੍ਰਿਸ਼ਟੀ ਦੇ ਕਰਤਾ, ਭਰਤਾ, ਹਰਤਾ, ਪ੍ਰਤ ਪਾਲਕ ਜੀ, ਸਾਡਾ ਆਪ ਜੀਆਂ ਦੇ ਅੱਗੇ ਕਿਆ ਵਸ ਹੈ, ਕਿਆ ਤਾਣ ਹੈ, ਕੀ ਬਲ ਹੈ ਕਿ ਆਪਣੀ ਇੱਛਾ ਦੇ ਨਾਲ ਆਪ ਜੀ ਨੂੰ ਪ੍ਰਾਪਤ ਕਰ ਲਈਏ, ਜਾਂ ਆਪਣੇ ਬਲ ਦੇ ਨਾਲ ਤੁਹਾਡਾ ਨਾਮ ਜਪ ਲਈਏ, ਜਾਂ ਆਪਣੇ ਬਲ ਦੇ ਨਾਲ ਇਹਨਾਂ ਵਿਕਾਰਾਂ ਨੂੰ ਹਰਾ ਲਈਏ, ਜਾਂ ਆਪਣੇ ਬਲ ਦੇ ਨਾਲ ਤੁਹਾਡੇ ਚਰਨਾਂ ਦੇ ਵਿੱਚ ਵਸ ਜਾਈਏ, ਜਾਂ ਆਪਣੇ ਬਲ ਦੇ ਨਾਲ ਤੁਹਾਨੂੰ ਸਿਮਰਦੇ ਰਹੀਏ ਅਤੇ ਕਦੇ ਵਿਸਾਰੀਏ ਨਾ, ਸਾਡਾ ਕੋਈ ਬਲ ਨਹੀਂ। ਮਹਾਰਾਜ ਇਹ ਤੇ ਆਪ ਜੀ ਦੀਆਂ ਦਾਤਾਂ ਨੇ, ਜਦੋਂ ਨਾਮ ਜਪਾਉਂਦੇ ਹੋ ਤੇ ਮਹਾਰਾਜ ਜਿਨ੍ਹਾਂ ਜਿਨ੍ਹਾਂ ਦੇ ਤਾਂ ਜਪਾਉਂਦੇ ਹੋ ਉਹ ਜਪਦੇ ਨੇ, ਤੇ ਜਿਨ੍ਹਾਂ ਦੇ ਮੱਥੇ ਦੇ ਪੂਰਬਲੇ ਕਰਮਾਂ ਕਰਕੇ ਬੁਰੇ ਭਾਗ ਨੇ ਉਹ ਆਪ ਜੀ ਦੇ ਵਿਛੋੜੇ ਹੋਏ ਹੀ ਆਪ ਜੀ ਤੋਂ ਵਿਛੜੇ ਹੋਏ ਨੇ। ਮਹਾਰਾਜ ਇਕਨਾਂ ਨੂੰ ਪ੍ਰੇਮਾ ਭਗਤੀ ਦੇ ਮਾਰਗ ਦੇ ਤੋਰਦੇ ਹੋ, ਇਕਨਾਂ ਨੂੰ ਮਨਮੁਖਤਾਈ ਦੇ ਉਜਾੜ ਮਾਰਗ ਦੇ ਉੱਪਰ ਤੋਰ ਦਿੰਦੇ ਹੋ। ਮਹਾਰਾਜ ਸਭ ਕੁਛ ਆਪ ਜੀ ਦੇ ਹੱਥ ਹੈ, ਥਾਪ ਜਗਿਆਸੂਆਂ ਦੇ ਉੱਤਮ ਅਧਿਕਾਰੀਆਂ ਦੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਵਰਗੇ ਸ਼ੁਭ ਗੁਣਾਂ ਨੂੰ ਆਪ ਸਥਾਪਨ ਕਰਦੇ ਹੋ। ਜਿਨ੍ਹਾਂ ਨੂੰ ਆਪ ਜੀ ਨੇ ਤਾਰਨਾ ਨਾ, ਉਹਨਾਂ ਦੇ ਹਿਰਦਿਆਂ ਦੇ ਅੰਦਰ ਸਤ ਸੰਤੋਖ, ਦਇਆ, ਧਰਮ ਵਿਚਾਰ, ਸਵੈ ਧਰਮ ਇਤਿਆਦਿਕ ਸ਼ੁਭ ਗੁਣਾਂ ਨੂੰ ਥਾਪ ਦਿੰਦੇ ਹੋ। ਉਹ ਥਾਪਨ ਹਾਰ ਹੈ, ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਸਾਰੇ ਵਿਕਾਰਾਂ ਨੂੰ ਜੜੋ ਪੁੱਟ ਕੇ ਸੁੱਟ ਦਿੰਦੇ ਹੋ। ਪਰ ਜਿਨ੍ਹਾਂ ਦੇ ਪੂਰਬਲੇ ਕਰਮ ਇੰਨੇ ਮਾੜੇ ਨੇ ਨਾ, ਆਪ ਜੀ ਫਲਬਰ ਦਾਤਾ ਹੋ ਕਰਕੇ ਤਿੰਨਾਂ ਨੂੰ ਮੰਦ ਕਰਮਾਂ ਦਾ ਫਲ ਭੁਗਾਉਣਾ ਚਾਹੁੰਦੇ ਹੋ, ਫਿਰ ਥਾਪ ਉਹਨਾਂ ਦੇ ਹਿਰਦਿਆਂ ਦੇ ਅੰਦਰ ਵਿਕਾਰਾਂ ਨੂੰ ਥਾਪ ਦਿੰਦੇ ਹੋ ਅਤੇ ਸ਼ੁਭ ਗੁਣਾਂ ਦਾ ਉਹਨਾਂ ਦੇ ਹਿਰਦਿਆਂ 'ਚੋਂ ਅਭਾਵ ਕਰ ਦਿੰਦੇ ਹੋ। ਗੁਰਮੁਖਾਂ ਦੇ ਹਿਰਦੇ ਦੇ ਅੰਦਰ ਸ਼ੁਭ ਗੁਣ ਥਾਪ ਕੇ ਔਗੁਣਾਂ ਨੂੰ ਪੁੱਟ ਦੇਣ ਵਾਲੇ ਹੋ, ਮਨਮੁਖਾਂ ਦੇ ਹਿਰਦਿਆਂ ਦੇ ਵਿੱਚ ਮਹਾਰਾਜ ਫਿਰ ਆਪ ਜੀ ਮਾਤੀ ਮਾਰਦੇ ਹੋ ਨਾ, ਤਿੰਨਾਂ ਦੀ ਮੱਤ ਮਾਰ ਦਿੰਦੇ ਹੋ, ਔਗਣ ਯਾਰੇ ਬਣਾ ਦਿੰਦੇ ਹੋ, ਗੁਣਾਂ ਦਾ ਭਾਵ ਕਰ ਦਿੰਦੇ ਹੋ ਅਤੇ ਪ੍ਰਤੱਖ ਸ੍ਰਿਸ਼ਟੀ ਨੂੰ ਵੀ ਆਪ ਜੀ ਪੈਦਾ ਕਰਨ ਵਾਲੇ ਹੋ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਆਪ ਜੀ ਦੇ ਇੱਕ ਵਚਨ, ਓਅੰਕਾਰ ਉਚਾਰਨ ਮਾਤਰ ਦੇ ਨਾਲ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਹੋਈ, ਬੇਅੰਤ ਜੀਵ ਵਿੱਚ ਪੈਦਾ ਹੋ ਗਏ, ਸਭਨਾਂ ਨੂੰ ਆਪ ਜੀ ਨੇ ਥਾਪਿਆ ਹੈ। ਅਤੇ ਮਹਾਰਾਜ ਅੰਤਕਾਲ ਮਹਾਂਪਰਲਾਵ ਕਰਕੇ ਕਰੋੜਾਂ ਬ੍ਰਹਿਮੰਡਾਂ ਨੂੰ ਉਥਾਪਣ ਹਾਰੇ ਨਾਸ਼ ਕਰਨ ਵਾਲੇ ਵੀ ਆਪ ਹੋ ਜੀਓ। ਮਹਾਰਾਜ ਜੀ ਆਪ ਜੀ ਹੀ ਮਹਾਂਪਰਲੋ ਕਰਕੇ ਸਭਨਾਂ ਨੂੰ ਆਪਣੇ ਵਿੱਚ ਸਮਾ ਲੈਂਦੇ ਹੋ ਜੀਓ।
1: ਨਾਮ ਨਾ ਬਿਸਰਾ ਤਬ ਜੀਵਨ ਪਾਈਆ।
0: ਹੇ ਗਰੀਬ ਨਿਵਾਜ, ਪਰਮ ਪਿਤਾ ਪਰਮੇਸ਼ਰ ਜੀ ਕਿਰਪਾਲਤਾ ਕਰੋ, ਆਪ ਜੀ ਦਾ ਨਾਮ ਕਦੇ ਵਿਸਰ ਨਾ ਜਾਵੇ। ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਜਦੋਂ ਆਪ ਜੀ ਦਾ ਅੰਮ੍ਰਿਤ ਨਾਮ ਨਾ ਵਿਸਰੇ ਨਾ, ਤਬ ਜੀਵਨ ਪਾਈਐ, ਤਦੋਂ ਸਫਲ ਜੀਵਨ ਪ੍ਰਾਪਤ ਕਰੀਦਾ। ਉਹ ਜੀਵਨ ਸਫਲ ਹੁੰਦਾ ਜਦੋਂ ਆਪ ਜੀ ਦਾ ਨਾਮ ਨਾ ਵਿਸਰੇ। ਉਮਰ ਸੋਈ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜਰੇ, ਪੈਂਦੀ ਮੁਜਰੇ, ਦਰਗਾਹ ਦੇ ਵਿੱਚ ਥਾਂ ਓਨੀ ਉਮਰਾਂ ਪੈਂਦੀ ਹੈ, ਜਿੰਨੀ ਉਮਰਾਂ ਦੇ ਵਿੱਚ, ਜਿੰਨੀਆਂ ਘੜੀਆਂ ਵਿੱਚ, ਜਿੰਨੀਆਂ ਪਲਾਂ ਵਿੱਚ, ਜਿੰਨੇ ਪਹਿਰਾਂ ਵਿੱਚ, ਜਿੰਨੇ ਦਿਨਾਂ ਵਿੱਚ, ਜਿੰਨੀਆਂ ਰਾਤਾਂ ਵਿੱਚ, ਜਿੰਨੇ ਸਮੇਂ ਦੇ ਵਿੱਚ ਜਪਿਆ ਤੇ ਜਪਾਇਆ ਹੋਵੇ ਸਤਨਾਮ
1: ਸ੍ਰੀ
0: ਵਾਹਿਗੁਰੂ, ਜਿੰਨਾ ਸਮਾਂ ਸਿਮਰਨ ਵਿੱਚ ਬਤੀਤ ਹੋ ਗਿਆ, ਬੰਦਗੀ ਵਿੱਚ ਬਤੀਤ ਹੋ ਗਿਆ, ਭਜਨ ਵਿੱਚ ਬਤੀਤ ਹੋ ਗਿਆ, ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨ ਵਿੱਚ, ਸੁਣਨ ਵਿੱਚ, ਕਥਾ ਕੀਰਤਨ ਕਰਨ ਵਿੱਚ ਤੇ ਸੁਣਨ ਵਿੱਚ ਬਤੀਤ ਹੋ ਗਿਆ, ਉਹਨਾਂ ਸਮਾਂ ਸਫਲਾ ਹੁੰਦਾ। ਮਹਾਰਾਜ ਜਦੋਂ ਆਪ ਜੀ ਦਾ ਨਾਮ ਨਾ ਵਿਸਰੇ, ਉਹਨੇ ਸਮੇਂ ਦੇ ਜੀਵਨ ਨੂੰ ਸਫਲ ਪਾਈਦਾ, ਸਫਲ ਕਰ ਲਈਦਾ ਹੈ। ਇਸੇ ਪ੍ਰਕਾਰ
1: ਨਾਮ ਨਾ ਵਿਸਰਾ ਤਬ ਜੀਵਨ ਪਾਈਆ।
0: ਮਹਾਰਾਜ ਜਦੋਂ ਆਪ ਜੀ ਦਾ ਨਾਮ ਨਾ ਵਿਸਰੇ ਨਾ, ਫਿਰ ਸਦ ਜੀਵਨ ਨੂੰ ਪਾਈਦਾ ਹੈ, ਅਨੰਤ ਕਾਲ ਤੱਕ ਦੀ ਸਥਿਰਤਾ ਵਾਲੇ ਰਹਿਣ ਵਾਲੇ ਸਤ ਜੀਵਨ ਨੂੰ, ਸਦ ਜੀਵਨ ਨੂੰ, ਆਪ ਜੀ ਦੀ ਅਭੇਦਤਾ ਵਾਲੇ ਜੀਵਨ ਨੂੰ, ਅਮਰ ਜੀਵਨ ਨੂੰ, ਅਮਰ ਪਦਵੀ ਕਰਕੇ ਪਾਈਦਾ ਹੈ ਜੀਓ।
1: ਨਾਨਕ ਇਹ ਸਾਰਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੀ ਆਪ ਜੀਆਂ ਦੇ ਸਨਮੁਖ ਬੇਨਤੀ ਹੈ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਿਆਸੂ ਮੁਖ ਦੁਆਰਾ ਉਚਾਰਨ ਕਰਕੇ ਸਾਨੂੰ ਬੇਨਤੀਆਂ ਕਰਨੇ ਦੀ ਦਾਤ ਬਖਸ਼ਿਸ਼ ਕਰ ਰਹੇ ਨੇ, ਬੇਨਤੀਆਂ ਇਵੇਂ ਕਰਨੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਡੀ ਇਹ ਬੇਨਤੀ ਹੈ ਇਹ ਸਾਰਾ ਕਿਰਪਾਲਤਾ ਕਰਕੇ ਸਾਡੇ ਇਸ ਮਨੁੱਖਾ ਜਨਮ ਦੇ ਕਾਰਜ ਨੂੰ ਸਾਰਾ ਸਵਾਰ ਦੇਣਾ ਕਰੋ ਜੀ। ਮਹਾਰਾਜ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਸਾਡਾ ਜੀਵਨ ਨਹੀਂ ਸਫਲ ਹੋਣਾ। ਸਾਡੇ ਵਿੱਚ ਕੋਈ ਬਲ ਨਹੀਂ, ਕੋਈ ਤਾਣ ਨਹੀਂ, ਕੋਈ ਬੰਦਗੀ ਨਹੀਂ, ਕੋਈ ਸੇਵਾ ਨਹੀਂ, ਕੋਈ ਭਜਨ ਨਹੀਂ, ਕੋਈ ਸਿਮਰਨ ਨਹੀਂ, ਕੋਈ ਉਕਤੀ ਨਹੀਂ, ਕੋਈ ਜੁਗਤੀ ਨਹੀਂ, ਕੋਈ ਸਾਧਨ ਨਹੀਂ ਮਹਾਰਾਜ, ਕਿਸੇ ਪ੍ਰਕਾਰ ਅਸੀਂ ਨਹੀਂ ਸਫਲੇ ਹੋ ਸਕਦੇ। ਸਾਡੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨੇ ਦਾ ਸ੍ਰੇਸ਼ਟ ਕਾਰਜ ਆਪ ਜੀ ਕਿਰਪਾਲਤਾ ਕਰਕੇ ਬੰਦਗੀ ਦੇ ਵਿੱਚ ਲਾ ਕਰਕੇ ਕਰ ਦੇਣਾ ਕਰੋ ਜੀ। ਬੇਨਤੀ ਨਾਨਕ ਇਹ ਸਾਰਾ, ਸਾਰਾ ਦਾ ਅਰਥ ਹੈ ਕਰਨੀ। ਮਹਾਰਾਜ ਆਪ ਜੀ ਦੇ ਚਰਣਾਂ ਵਿਖੇ ਇਹ ਬੇਨਤੀ ਕਰਨੀ ਕਰਦੇ ਹਾਂ, ਸਾਡੇ ਮਨੁੱਖਾ ਜਨਮ ਦੇ ਕਾਰਜ ਨੂੰ ਸਵਾਰ ਦੇਵੋ ਜੀ।
1: ਸਾਰਗ ਮਹੱਲਾ ਪੰਜਵਾ,
0: ਪਰਮਾਨ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ।
1: ਮਨ ਤੇ ਭੈ ਭਉ ਦੂਰ ਪਰਾਇਓ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਮਨ ਦੇ ਅੰਦਰ ਡਰ ਬਣਿਆ ਰਹਿੰਦਾ ਹੈ ਜਨਮ ਅਤੇ ਮਰਨ ਦਾ, ਤੇ ਭਾਉ ਬਣਿਆ ਰਹਿੰਦਾ ਜਮਾਂ ਦਾ, ਕਿਧਰੇ ਜਮਾਂ ਦੇ ਵਾਸੀ ਨਾ ਪੈ ਜਾਈਏ। ਨਰਕਾਂ ਦੇ ਦੁੱਖ ਡਾਢੇ ਭਿਆਨਕ ਸੁਣੀਦੇ ਨੇ, ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਨੇ ਨਾ, ਬਿਨ ਕੇਸਾਂ ਸਿਰ ਕੁੱਟੀਅਨ ਚਿੰਗਾਰੈ ਕੌਣ ਛਡਾਏ ਹੈ। ਇਸੇ ਪ੍ਰਕਾਰ ਵਿਸਾਰ ਹਰ ਜੀਓ ਬਿਖੈ ਭੋਗਾਹੇ ਤਪਤ ਥੰਮ ਗੱਲ ਲਾਤਿਆ। ਜਿਹੜੇ ਨਾਮ ਨੂੰ ਵਿਸਾਰ ਕੇ ਵਿਸ਼ਿਆਂ 'ਚ ਗਲਤਾਣ ਰਹਿੰਦੇ ਨੇ ਨਾ, ਦਰਗਾਹ ਦੇ ਵਿੱਚ ਲੋਹੇ ਦੇ ਥੰਮ ਤਪਾ ਕਰਕੇ ਤਿੰਨਾਂ ਦੇ ਨਾਲ ਲਾਇਆ ਜਾਂਦਾ ਹੈ। ਇਸੇ ਪ੍ਰਕਾਰ ਪਰਤ੍ਰੇ ਰਾਵਣ ਜਾਹੇ ਸੇਈ ਤਾਂ ਲਾਜੀਐ ਹੈ, ਦਰਗਾਹ ਦੇ ਵਿੱਚ ਵਿਭਚਾਰੀ ਪੁਰਸ਼ਾਂ ਨੂੰ ਤੇਲ ਵਾਂਗੂ ਤਲ ਦਿੱਤਾ ਜਾਂਦਾ ਹੈ। ਮਹਾਰਾਜ ਜਦੋਂ ਉਹ ਦਰਗਾਹ ਦੇ ਦੁੱਖ ਸੁਣਦੇ ਹਨ, ਜਦੋਂ ਜਮਾਂ ਦੀ ਮਾਰ ਬਾਰੇ ਸੁਣਦੇ ਹਨ, ਝੂਠ ਬੋਲਣ ਵਾਲਿਆਂ ਦੀਆਂ ਜ਼ੁਬਾਨਾਂ ਕੱਟ ਦਿੱਤੀਆਂ ਜਾਂਦੀਆਂ ਨੇ। ਗਰੁੜ ਪ੍ਰਾਣ ਕਹਿੰਦਾ ਹੈ ਅਤਿਅੰਤ ਤਿਲਕਣੀ ਥਾਂ ਹੁੰਦੀ ਹੈ, ਪੈਰ ਉੱਥੇ ਟਿਕਦਾ ਨਹੀਂ। ਸਾਹਮਣੇ ਵੱਡੀ ਜਿਸ ਪ੍ਰਕਾਰ ਲੱਕੜ ਦਾ ਪੋਰਾ ਜਾਂ ਲੋਹੇ ਦੀ ਪਾਈਪ ਹੋਵੇ ਨਾ, ਇਸ ਪ੍ਰਕਾਰ ਦੀ ਵਸਤੂ ਦੇ ਨਾਲ ਜੀਭ ਮੂੰਹ 'ਚੋਂ ਖਿੱਚ ਕੇ ਕਿੱਲ ਵਿੱਚ ਠੋਕ ਕੇ ਅਤੇ ਜੀਭ ਦੇ ਆਸਰੇ ਜੀਭ ਦੇ ਪਾਰ ਲਟਕਾ ਦਿੱਤਾ ਜਾਂਦਾ ਹੈ। ਨਾ ਤਾਂ ਉੱਥੇ ਹੱਥ ਪੈਂਦੇ ਨੇ, ਨਾ ਪੈਰ ਪੈਂਦੇ ਨੇ। ਇਸ ਪ੍ਰਕਾਰ ਜੀਭ ਦੇ ਭਾਰ ਕਿੱਲ ਠੋਕ ਕੇ ਲਟਕਾ ਦਿੱਤਾ ਜਾਂਦਾ। ਇਸ ਜੀਭ ਦੇ ਨਾਲ ਝੂਠ ਕਿਉਂ ਬੋਲਿਆ? ਇਸ ਜੀਭ ਦੇ ਨਾਲ ਨਿੰਦਿਆ ਕਿਉਂ ਕੀਤੀ? ਇਸ ਜੀਭ ਦੇ ਨਾਲ ਨਾਮ ਕਿਉਂ ਨਹੀਂ ਜਪਿਆ? ਇਸੇ ਪ੍ਰਕਾਰ ਮੂੰਹ ਕਾਲੇ ਕੀਤੇ ਜਾਂਦੇ ਨੇ, ਅਤਿਅੰਤ ਭਿਆਨਕ ਮਾਰ ਮਾਰੀ ਜਾਂਦੀ ਏ। ਅਤੇ ਇਸੇ ਪ੍ਰਕਾਰ ਬਚਨ ਨੇ ਨਾ, ਅਜਰਾਇਲ ਫਰੇਸਤਾ ਤਿਲ ਪੀੜੇ ਕਹਾਣੀ। ਜਿਸ ਵੇਲੇ ਅਜਰਾਇਲ ਵਰੇਸਤਾ ਫਰੇਸਤੇ ਦੇ ਜਮ ਦੇ ਵਸ ਜੀਵ ਪੈ ਜਾਂਦਾ ਨਾ, ਸਾਧ ਸੰਗਤ ਜੀ ਇਹ ਇਸਲਾਮ ਮਤ ਦੇ ਨਾਮ ਨੇ। ਅਜਰਾਇਲ, ਜਬਰਾਇਲ, ਮਿਕਾਇਲ ਇਤਿਆਦਿਕ ਜਿਹੜੇ ਨਾਮ ਇਹ ਇਸਲਾਮ ਮਤ ਦੇ ਨੇ। ਇਸੇ ਪ੍ਰਕਾਰ ਹਿੰਦੂ ਮਤ ਅਤੇ ਗੁਰਮਤ ਦੇ ਵਿੱਚ ਤਿੰਨਾਂ ਨੂੰ ਜਮ ਕਿਹਾ ਜਾਂਦਾ ਹੈ। ਜਦੋਂ ਜੀਵ ਜਮਾਂ ਦੇ ਵਸ ਪੈਂਦਾ ਹੈ, ਅਜਰਾਇਲ ਦੇ ਵਸ ਪੈਂਦਾ ਹੈ, ਜਿਵੇਂ ਤਿਲ ਕੋਹਲੂ 'ਚ ਪਾ ਕੇ ਪੀੜ ਦਿੱਤੇ ਜਾਂਦੇ ਨੇ ਨਾ, ਕੱਚੀ ਕਹਾਣੀ ਵਾਂਗੂ ਉੱਥੇ ਮੰਦ ਕਰਮੀਆਂ ਨੂੰ ਕੋਹਲੂ 'ਚ ਪਾ ਪਾ ਕੇ ਪੀੜਿਆ ਜਾਂਦਾ ਹੈ। ਮਹਾਰਾਜ ਜਦੋਂ ਉਹਨਾਂ ਦੁੱਖਾਂ ਦੇ ਬਾਬਤ ਸੁਣਦੇ ਹਨ, ਭੈ ਭੀਤ ਹੋ ਜਾਂਦੇ ਆ। ਜਨਮ ਮਰਨ ਦਾ ਦੁੱਖ ਬੜਾ ਭਿਆਨਕ ਹੈ, ਡਰ ਜਮਾਂ ਦਾ ਬੜਾ ਪਾਉਂਦਾ ਹੈ। ਕਿਰਪਾਲਤਾ ਕਰਕੇ ਉਪਦੇਸ਼ ਦਿਓ, ਸਾਡਾ ਇਹ ਜਨਮ ਮਰਨ ਦਾ ਡਰ ਅਤੇ ਜਮਾਂ ਦਾ ਭਾਉ ਕਿਵੇਂ ਮਿਟ ਜਾਵੇ। ਤਾਂ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਮਨ ਤੇ ਭੈ ਭਉ ਦੂਰ ਪਰਾਇਓ,
0: ਹੇ ਗੁਰਸਿੱਖ ਪਿਆਰਿਓ, ਸਾਡੇ ਮਨ ਤੋਂ ਸਰਬਤ ਪ੍ਰਕਾਰ ਜਨਮ ਮਰਨ ਦਾ ਭੈ ਤੇ ਜਮਾਂ ਦਾ ਜਿਹੜਾ ਡਰ ਹੈ, ਦੂਰ ਪਰਾਇਓ ਦੂਰ ਹੋ ਗਿਆ। ਜਨਮ ਮਰਨ ਦਾ ਡਰ ਤੇ ਜਮਾਂ ਦਾ ਭਾਉ ਖੌਫ ਨਹੀਂ ਰਿਹਾ ਹੈ। ਇਸੇ ਪ੍ਰਕਾਰ
1: ਮਨ ਤੇ ਭੈ ਭਉ,
0: ਜਗਿਆਸੂ ਨੇ, ਵਾਹਿਗੁਰੂ ਜੀ ਦੇ ਪਿਆਰੇ ਨੇ, ਬੰਦਗੀ ਕਰਨ ਵਾਲੇ ਨੇ, ਅੰਮ੍ਰਿਤ ਵੇਲਾ ਸਾਂਭਣ ਵਾਲੇ ਨੇ, ਵੱਡਿਆ ਸਤਿਗੁਰਾਂ ਦੇ ਬਚਨਾਂ ਦੇ ਧਾਰਣੀ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਜੀਵਨ ਜਾਚ ਗੁਰ ਸ਼ਬਦ ਉਪਦੇਸ਼ ਨੂੰ ਮੰਨਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠ

0: ਹਰ ਨਾਮ ਧਿਆਵੈ। ਜਿਨ੍ਹਾਂ ਨੇ ਐਸੇ ਸਦ ਜੀਵਨ ਨੂੰ ਧਾਰਨ ਕੀਤਾ ਨਾ, ਉਹਨਾਂ ਜਗਿਆਸੂਆਂ ਦੇ ਮਨ ਤੇ, ਮਨ ਤੋਂ, ਹਿਰਦੇ ਤੋਂ ਭੈ ਸੱਤ ਪ੍ਰਕਾਰ ਦੇ ਡਰ, ਜਹ ਭਵ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਣਰਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਇਹ ਸੱਤ ਪ੍ਰਕਾਰ ਦੇ ਡਰ ਵੀ ਦੂਰ ਹੋ ਗਏ ਨੇ। ਭੈ ਜਨਮ ਮਰਨ ਦਾ ਡਰ ਮਿਟ ਗਿਆ, ਭਾਉ ਦੂਰ ਪਰਾਇਓ, ਤੇ ਜਮਾਂ ਦਾ ਡਰ ਵੀ ਉਹਨਾਂ ਦੇ ਮਨ ਚੋਂ ਦੂਰ, ਡਰ ਤੇ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦਾ ਹੈ ਜੀਓ।
1: ਲਾਲ ਦਿਆਲ ਗੁਲਾਲ ਲਾਡਲੇ,
0: ਜੋ ਪਰਮੇਸ਼ਰ ਜੀ ਲਾਲ ਪਿਆਰੇ ਨੇ, ਮਹਾਰਾਜ ਕਿੰਨੇ ਕੁ ਪਿਆਰੇ ਨੇ, ਦਿਆਲ ਗੁਲਾਲ ਜੋ ਗੂੜੇ ਪਿਆਰੇ ਨੇ, ਅਤਿਅੰਤ ਪਿਆਰੇ ਨੇ, ਪਿਆਰੇ ਤੋਂ ਪਿਆਰੇ ਗੁਲਾਲ ਦਿਆਲ ਤੇ ਬਹੁਤੀ ਗੂੜੀ ਦਿਆਲਤਾ ਕਰਨ ਵਾਲੇ ਲਾਡਲੇ ਲਾਡ ਲਡਾਉਣ ਵਾਲੇ ਪਰਮੇਸ਼ਰ ਜੀ ਹਨ।
1: ਸਹਿਜ ਗੁਣ ਗਾਇਓ,
0: ਜਿਨ੍ਹਾਂ ਨੇ ਸਹਿਜ ਸਹਿਜ ਸ਼ਾਂਤੀ ਸੁਖ ਦੇ ਨਾਲ, ਸਹਿਜ ਸਹਿਜ ਵਿਚਾਰ ਵਿਚਾਰ ਕੇ, ਸਹਿਜ ਸਹਿਜ ਸ਼ੁੱਧ ਉਚਾਰਨ ਕਰ ਕਰਕੇ, ਸਹਿਜ ਸਹਿਜ ਹਰ ਕਾ ਬਿਲੋਵ ਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਥ ਨਾ ਜਾਈ, ਇਵੇਂ ਸਹਿਜੇ ਸਹਿਜੇ ਵਿਚਾਰ ਵਿਚਾਰ ਕੇ ਗੁਣ ਗਾਇਓ। ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ, ਸਹਿਜ ਅਵਸਥਾ ਵਿੱਚ ਟਿਕ ਕੇ ਸ਼ਾਂਤੀ ਭਾਵ ਦੇ ਨਾਲ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ, ਸਹਿਜ ਸਹਿਜੇ ਹੀ, ਸਹਿਜ ਸੁਭਾਵਕ ਹੀ, ਸੁਤੇ ਸਿੱਧ ਹੀ, ਜਿਨ੍ਹਾਂ ਨੇ ਜਪਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ। ਲਾਡਲੇ ਲਾਡ ਲਡਾਉਣ ਵਾਲੇ ਪਰਮੇਸ਼ਰ ਜੀ, ਗਾੜੇ ਦਿਆਲੂ ਪਿਆਰੇ ਪਰਮੇਸ਼ਰ ਜੀ ਦਾ ਜਿਨ੍ਹਾਂ ਨੇ ਨਾਮ ਸਹਿਜੇ ਵਿਚਾਰ ਵਿਚਾਰ ਕੇ ਜਪਿਆ ਹੈ। ਸਾਧ ਸੰਗਤ ਜੀ, ਪਹਿਲਾਂ ਵੀ ਕਈ ਵਾਰ ਬੇਨਤੀਆਂ ਕੀਤੀਆਂ ਜਾਂਦੀਆਂ, ਅਕਸਰ ਸੰਗਤਾਂ ਦਾ ਸਵਾਲ ਹੁੰਦਾ ਹੈ, ਗੁਰਮੁਖ ਜਨ ਜਗਿਆਸੂ ਪੁੱਛਦੇ ਨੇ ਜੀ ਮਨ ਨਹੀਂ ਟਿਕਦਾ, ਕਿਵੇਂ ਟਿਕਾਇਆ ਜਾਵੇ? ਭਾਈ, ਉਸ ਦਾ ਮਨ ਟਿਕਾਉਣ ਦਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਹ ਦੱਸਿਆ, ਰਸਤਾ ਦੱਸਿਆ ਨਾ, ਉਹ ਸਹਿਜ ਸਹਿਜ ਹੈ। ਸਹਿਜ ਸਹਿਜ ਗੁਣ ਰਮੈ ਕਬੀਰ, ਅੰਮ੍ਰਿਤ ਵੇਲੇ ਉੱਠ ਕੇ ਹੋ ਸਕੇ ਤੇ ਸਣ ਕੇ ਸੀ ਇਸ਼ਨਾਨ ਕਰਕੇ, ਨਹੀਂ ਤੇ ਘੱਟੋ ਘੱਟ ਇਸ਼ਨਾਨ ਤਾਂ ਜ਼ਰੂਰ ਕਰਨਾ, ਪਿੰਡੇ ਇਸ਼ਨਾਨ ਤਾਂ ਪਵਿੱਤਰਤਾ ਵਾਸਤੇ ਜ਼ਰੂਰੀ ਕਰ ਲੈਣਾ। ਸੁੱਚੇ ਆਸਣ ਤੇ ਬੈਠ ਕੇ ਨੇਤਰ ਬੰਦ ਕਰਕੇ, ਬਹੁਤੀ ਚਮਕ ਦਮਕ, ਬਹੁਤੀ ਕੋਈ ਲਾਈਟ ਕਮਰੇ ਵਿੱਚ ਨਾ ਹੋਵੇ, ਜੇ ਹੋਵੇ ਤੇ ਫਿਰ ਪਿਛਲੇ ਪਾਸੇ ਗਰਦਨ ਵਾਲੇ ਪਾਸੇ, ਪਿੱਛੋਂ ਤੇ ਬੜੀ ਮੱਧਮ ਜੀ ਹੋਵੇ, ਨੇਤਰ ਬੰਦ ਕਰ ਲੈਣੇ ਨੇ। ਜੋ ਸਤਿਗੁਰੂ ਜੀ ਨੇ ਬਚਨ ਕੀਤਾ ਨਾ, ਹਰ ਕਾ ਨਾਮ ਧਿਆਏ ਸੁਣ, ਉਹ ਜੋ ਧਿਆਉਣਾ ਹੈ ਉਸ ਨੂੰ ਸੁਣਨਾ ਹੈ। ਪੁਰਾਤਨ ਗੁਰਸਿੱਖਾਂ ਦੀਆਂ ਇਹ ਯੁਕਤੀਆਂ ਹੋਇਆ ਕਰਦੀਆਂ ਸਨ, ਪਹਿਲਾਂ ਮੂਲ ਮੰਤਰ ਦਾ ਜਪ ਕਰਨਾ, ਫਿਰ ਵਾਹਿਗੁਰੂ ਗੁਰ ਮੰਤਰ ਦਾ ਜਪ ਕਰਨਾ, ਤੇ ਜਦੋਂ ਪਹੁ ਫਟਾਲਾ ਹੋ ਜਾਣਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਫਿਰ ਦਿਨ ਵੇਲੇ ਗੁਰਬਾਣੀ ਦਾ ਨਿਤਨੇਮ ਦਾ ਪਾਠ ਜਾਪ ਕਰਨਾ, ਸੁੰਦਰ ਗੁਟਕੇ ਦਾ, ਪੰਜ ਗ੍ਰੰਥੀ ਦਾ, ਦਸ ਗ੍ਰੰਥੀ ਦਾ ਪਾਠ, ਇਸ ਤੋਂ ਵਧੀਕ ਕਿੰਨੇ ਕਿੰਨੇ ਪਾਠ, ਜਪਜੀ ਸਾਹਿਬ ਜੀ ਦੇ ਕੋਈ ਸੌ ਸੌ ਪਾਠ, ਡੇਢ ਡੇਢ ਸੌ ਪਾਠ, ਢਾਈ ਸੌ ਪਾਠ ਕਰਨ ਵਾਲੇ ਗੁਰਮੁਖਾਂ ਦੇ ਅੱਜ ਵੀ ਦਰਸ਼ਨ ਹੋ ਜਾਂਦੇ ਨੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਦਿਨ ਵੇਲੇ ਗੁਰਬਾਣੀ ਦਾ ਪਾਠ ਕਰਨਾ, ਜਿਹੜੇ ਗੁਰਮੰਤਰ ਦੇ ਅਭਿਆਸੀ ਨੇ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ, ਨਾਮ ਨੂੰ ਜਪਦੇ ਰਹਿਣਾ। ਪਰ ਜਦੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਕੇ ਚੌਂਕੜਾ ਮਾਰਨਾ ਤੇ ਮੂਲ ਮੰਤਰ ਦਾ ਪਾਠ ਕਰਨਾ ਹੈ, ਸਹਿਜੇ ਸਹਿਜੇ, ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਨਾ, ਸਹਿਜ ਸਹਿਜ ਗੁਣ ਗਾਇਓ, ਉੱਥੇ ਫਿਰ ਤੇਜ਼ੀ ਦੀ ਲੋੜ ਨਹੀਂ। ਜਦੋਂ ਸਹਿਜ ਅਵਸਥਾ ਵਿੱਚ ਸਹਿਜੇ ਨਾਲ ਟਿਕ ਕੇ ਜਪਣਾ, ਫਿਰ ਇੰਨੀ ਕੁ ਆਵਾਜ਼ ਦੇ ਨਾਲ ਉਚਾਰਨਾ ਕਿ ਆਪਣੇ ਕੰਨਾਂ ਨੂੰ ਸੁਣਾਈ ਦੇਵੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ।

ਸੀ ਵੀ ਸੱਚ ਇੰਨੀ ਕੁ ਆਵਾਜ਼ ਦੇ ਨਾਲ ਜ਼ਰੂਰ ਉਚਾਰਨਾ ਕਿ ਆਪਣੇ ਕੰਨਾਂ ਨੂੰ ਸੁਣਨਾ। ਅਤੇ ਸਤਿਗੁਰੂ ਜੀ ਨੇ ਜੁਗਤੀ ਦੱਸੀ ਏ ਧੁਨ ਮਹਿ ਧਿਆਨ, ਜਿਹੜੀ ਧੁਨੀ ਜਿਹੜਾ ਸਵਰ ਜਿਹੜੀ ਆਵਾਜ਼ ਮੂੰਹ ਚੋਂ ਨਿਕਲ ਰਹੀ ਹੈ ਨਾ ਉਹਦੇ 'ਚ ਧਿਆਨ ਲਾਉਣਾ, ਉਹਨੂੰ ਸੁਣਨਾ ਧਿਆਨ ਦੇ ਨਾਲ। ਜਿਹੜਾ ਨਾਮ ਜਪਿਆ ਜਾ ਰਿਹਾ ਉਚਾਰਿਆ ਜਾ ਰਿਹਾ ਆਪੇ ਜਪਣਾ ਅਤੇ ਆਪੇ ਸੁਣਨਾ, ਅਤੇ ਜਦੋਂ ਕੰਨਾਂ ਦੇ ਨਾਲ ਸੁਣਨਾ ਅਤੇ ਮਨ ਦੇ ਅੰਦਰ ਉਸਦੀ ਵਿਚਾਰ ਕਰਨੀ ਹੈ ਵਿਕਾਰਾਂ ਵੱਲ ਨੂੰ ਚਮਕ ਦਮਕ ਵੱਲ ਨੂੰ ਪਦਾਰਥਾਂ ਵੱਲ ਨੂੰ ਅਤੇ ਮਨ ਭੱਜਦਾ ਨਾ, ਪਹਿਲਾਂ ਤਾਂ ਆਵਾਜ਼ ਨੂੰ ਆਪਣੀ ਧੁਨੀ ਨੂੰ ਨਾਮ ਨੂੰ ਸਰਵਣ ਕਰਨ ਵਿੱਚ ਮਨ ਨੂੰ ਲਾਉਣਾ, ਫਿਰ ਨਾਲ ਦੀ ਨਾਲ ਮਨ ਦੇ ਅੰਦਰ ਅਰਥ ਵਿਚਾਰਨੇ ਨੇ। ਜਦੋਂ ਬੋਲਿਆ ਇੱਕ ਓਅੰਕਾਰ, ਹਿਰਦੇ ਦੇ ਵਿੱਚ ਨਾਲ ਦੀ ਨਾਲ ਵਿਚਾਰ ਕਰਨੀ ਪਰਮੇਸ਼ਰ ਇੱਕ ਹੈ, ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ,

0: ਨਾਮ ਤਿਸ ਦਾ ਨਾਮ ਸੱਚਾ ਹੈ। ਕਰਤਾ ਪੁਰਖ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸ੍ਰਿਸ਼ਟੀ ਦੇ ਅੰਦਰ ਪੁਰਖ ਵਿਆਪਕ ਰੂਪ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਜਿਹੜਾ ਸ਼ਬਦ, ਜਿਹੜਾ ਜਿਹੜਾ ਅਲਫਾਜ਼, ਜਿਹੜਾ ਜਿਹੜਾ ਅੱਖਰ ਮੂੰਹੋਂ ਨਿਕਲਦਾ ਨਾ, ਉਸ ਨੂੰ ਕੰਨਾਂ ਦੇ ਨਾਲ ਸੁਣਨਾ ਤੇ ਮਨ ਦੇ ਨਾਲ ਵਿਚਾਰਨਾ ਹੈ। ਸਾਡਾ ਅਕਸਰ ਸਵਾਲ ਹੁੰਦਾ ਨਾ, ਖੇਡ ਨਹੀਂ ਬਣਦੀ, ਥੋੜੇ ਜਿਹੇ ਦਿਨ ਇਹ ਅਭਿਆਸ ਕਰਕੇ ਦੇਖ ਲਓ, ਖੇਡ ਬਣ ਜਾਵੇਗੀ, ਮਨ ਟਿਕਣ ਲੱਗ ਜਾਵੇਗਾ, ਆਨੰਦ ਆਉਣ ਲੱਗ ਜਾਵੇਗਾ। 10 ਮਿੰਟਾਂ ਤੋਂ 15 ਮਿੰਟਾਂ ਤੋਂ ਜਿੰਨਾ ਕੁ ਸਮਾਂ ਹੋ ਸਕਦਾ ਸ਼ੁਰੂ ਤੇ ਕਰਕੇ ਦੇਖੋ, ਸਮਾਂ ਆਪਣੇ ਆਪ ਜਾਪਦਾ ਕਿਵੇਂ ਵੱਧਦਾ ਜਾਵੇਗਾ ਪਤਾ ਵੀ ਨਹੀਂ ਲੱਗਣਾ। ਫਿਰ ਨੇਤਰ ਬੰਦ ਕਰਕੇ ਬੈਠੋਗੇ 10 ਮਿੰਟਾਂ ਵਾਸਤੇ, 20 ਮਿੰਟ ਕਦੋਂ ਲੰਘ ਗਏ, ਅੱਧਾ ਘੰਟਾ ਕਦੋਂ ਲੰਘ ਗਿਆ, ਫਿਰ ਪਤਾ ਵੀ ਨਹੀਂ ਲੱਗਣਾ। ਇਹ ਸਤਿਗੁਰੂ ਜੀ ਬਚਨ ਕਰਦੇ ਨੇ, ਸਹਿਜ ਸਹਿਜ ਗੁਣ ਗਾਇਓ। ਜਿਨ੍ਹਾਂ ਨੇ ਸਹਿਜੇ ਸਹਿਜੇ ਵਿਚਾਰ ਵਿਚਾਰ ਕੇ, ਸੁਣ ਸੁਣ ਕੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ, ਉਹਨਾਂ ਦੇ 7 ਪ੍ਰਕਾਰ ਦੇ ਡਰ, ਜਨਮ ਮਰਨ ਦੇ ਭੈ, ਇਸੇ ਪ੍ਰਕਾਰ ਭਾਉ ਜਮਾ ਦਾ ਦੂਰ ਹੋ ਗਿਆ। ਜਿਨ੍ਹਾਂ ਨੇ ਪਿਆਰੇ ਗੂੜੇ ਦਿਆਲੂ ਲਾਡ ਲਡਾਉਣ ਵਾਲੇ ਪਰਮੇਸ਼ਰ ਜੀ ਦੇ ਗੁਣਾਂ ਨੂੰ ਸਹਿਜੇ ਸਹਿਜੇ ਸੁਤੇ ਸਿੱਧ ਸੁਭਾਵਕ ਹੀ ਵਿਚਾਰ ਵਿਚਾਰ ਕੇ ਗਾਇਆ ਹੈ, ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਬਚਨਾਤ ਕਮਾਤ ਕਿਰਪਾਤੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਬਚਨ ਕਮਾਉਣੇ ਔਖੇ ਬੜੇ ਨੇ। ਜਦੋਂ ਬਚਨ ਸੁਣਦੇ ਹਾਂ ਉਦੋਂ ਬੜੇ ਪਿਆਰੇ ਲੱਗਦੇ ਆ, ਅਸੀਂ ਇਵੇਂ ਹੀ ਕਰਾਂਗੇ, ਅਸੀਂ ਸਵੇਰ ਤੋਂ ਇਵੇਂ ਹੀ ਅੰਮ੍ਰਿਤ ਵੇਲੇ ਤੋਂ ਚੌਂਕੜਾ ਮਾਰਾਂਗੇ, ਫਿਰ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ, ਫਿਰ ਵਿਚਾਰ ਆ ਜਾਂਦਾ ਅੱਜ ਨੀਂਦ ਪੂਰੀ ਕਰ ਲਈਏ ਕੱਲ੍ਹ ਉੱਠਾਂਗੇ, ਕੱਲ੍ਹ ਤੋਂ ਕੱਲ੍ਹ ਤੇ ਕੱਲ੍ਹ ਤੋਂ ਕੱਲ੍ਹ, ਕੱਲ੍ਹ ਅੱਗੇ ਤੋਂ ਅੱਗੇ ਚੱਲਿਆ ਜਾਂਦਾ, ਕੱਲ੍ਹ ਕਦੇ ਆਉਂਦਾ ਹੀ ਨਹੀਂ, ਜਿਹੜਾ ਕੱਲ੍ਹ ਹੈ ਨਾ ਉਹ ਸਦਾ ਕੱਲ੍ਹ ਹੀ ਰਹਿੰਦਾ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਨਾ, ਕਬੀਰ ਕਾਲ ਕਰੰਤਾ ਅਬ ਹੈ ਕਰ, ਜਿਹੜਾ ਕੰਮ ਕੱਲ੍ਹ ਤੇ ਛੱਡਦਾ ਉਹਨੂੰ ਹੁਣੇ ਹੀ ਕਰ ਲੈ, ਅਬ ਕਰਤਾ ਸੁਰਤਾਲ, ਅਤੇ ਜਿਹੜਾ ਹੁਣ ਕਰਨ ਦੀ ਚਿਤਵ ਨਿਧੀ ਉਸਨੂੰ ਫਿਨਿਸ਼ ਕਰ ਦੇ, ਮੁਕਾ ਦੇ, ਮੁਕੰਮਲ ਕਰ ਦੇ, ਢਿੱਲ ਨਾ ਕਰ ਉਸ ਦੇ ਵਿੱਚ। ਪਾਸ਼ਾ ਕਸ਼ੂ ਨਾ ਹੋਏ ਗਉ ਜੋ ਸਰ ਪਰ ਆਵੈ ਕਾਲ, ਜਦੋਂ ਸਿਰ 'ਤੇ ਕਾਲ ਦਾ ਹੋਕਾ ਆਣ ਕੂਕਿਆ ਉਦੋਂ ਫਿਰ ਕੁਝ ਨਹੀਂ ਹੋਣਾ। ਅਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਬੜਾ ਔਖਾ ਹੈ, ਮਹਾਰਾਜ ਇਹ ਜਿਹੜੇ ਬਚਨ ਨੇ ਕਮਾਏ ਕਿਵੇਂ ਜਾਣ, ਤਾਂ ਹਜ਼ੂਰ ਫਰਮਾਉਂਦੇ ਹਨ,
1: ਗੁਰ ਬਚਨਾਤ ਕਮਾਤ ਕਿਰਪਾਤੇ।
0: ਭਾਈ ਜਿਨ੍ਹਾਂ ਦੇ ਉੱਪਰ ਕਿਰਪਾ ਹੁੰਦੀ ਹੈ ਨਾ, ਉਹ ਕਿਰਪਾ ਵਾਲੇ ਹੀ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਉਂਦੇ ਨੇ। ਜਦੋਂ ਬਚਨ ਕਮਾਉਣ ਤੋਂ ਮੁੱਖ ਮੁੜ ਜਾਵੇ ਨਾ, ਨਾਮ ਜਪਣ ਨੂੰ ਚਿੱਤ ਨਾ ਕਰੇ, ਫਿਰ ਸਮਝ ਲਓ ਕੋਈ ਬੁਰਾ ਕਰਮ ਅੱਗੇ ਆ ਗਿਆ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ ਗੁਰਸਿੱਖਾਂ ਨੇ, ਮਹਾਰਾਜ ਆਪ ਜੀ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ, ਕਿਵੇਂ ਪਤਾ ਲੱਗੇ ਆਪ ਜੀ ਦੀ ਕਿਰਪਾ ਹੋ ਰਹੀ ਹੈ। ਅਤੇ ਹਜ਼ੂਰ ਜੀ ਨੇ ਬਚਨ ਕੀਤਾ, ਜਦੋਂ ਨਾਮ ਜਪਦਿਆਂ, ਸਿਮਰਨ ਕਰਦਿਆਂ, ਪਾਠ ਕਰਦਿਆਂ, ਬਾਣੀ ਪੜ੍ਹਦਿਆਂ ਚਿੱਤ ਕਰੇ ਨਾ ਹੋਰ ਨਾਮ ਜਪਾਂ, ਹੋਰ ਨਾਮ ਜਪਾਂ, ਹੋਰ ਬਾਣੀ ਪੜ੍ਹਾਂ, ਹੋਰ ਜਪ ਕਰ ਲਵਾਂ, ਉਦੋਂ ਜਾਣੋ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ। ਅਤੇ ਮਹਾਰਾਜ ਨਾ ਕਿਰਪਾ ਹੋਣ ਦੀ ਕੀ ਨਿਸ਼ਾਨੀ ਹੈ? ਅਤੇ ਸਤਿਗੁਰੂ ਜੀ ਨੇ ਬਚਨ ਕੀਤਾ, ਜਦੋਂ ਗੁਰਬਾਣੀ ਤੋਂ ਮਨ ਉਚਾਟ ਹੋਵੇ, ਸਿਮਰਨ ਕਰਨ ਨੂੰ ਚਿੱਤ ਨਾ ਕਰੇ, ਅੰਮ੍ਰਿਤ ਵੇਲੇ ਉੱਠਣ ਨੂੰ ਮਨ ਨਾ ਕਰੇ, ਬਾਣੀ ਪੜ੍ਹਨੇ ਨੂੰ ਚਿੱਤ ਨਾ ਕਰੇ, ਫਿਰ ਸਮਝ ਲਓ ਕੋਈ ਬੁਰਾ ਕਰਮ ਅੱਗੇ ਆ ਗਿਆ, ਜਿਹੜਾ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਉਹ ਤੋੜ ਰਿਹਾ। ਜਗਿਆਸੂਆਂ ਨੂੰ ਪਤਾ ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹਦਿਆਂ ਫੁਰਨਾ ਬਣ ਜਾਂਦਾ, ਜਪਜੀ ਸਾਹਿਬ ਜੀ ਦਾ ਹੋਰ ਪਾਠ ਕਰ ਲਈਏ, ਕੱਲ੍ਹ 5 ਕੀਤੇ ਸੀ ਅੱਜ 10 ਕਰ ਲਈਏ, ਕੱਲ੍ਹ 10 ਕੀਤੇ ਸੀ ਅੱਜ 20 ਕਰ ਲਈਏ, ਸਾਰੇ ਕੰਮ ਚਾਹੇ ਰਹਿ ਜਾਣ, ਫਿਰ ਗੁਟਕਾ ਸਾਹਿਬ ਛੱਡਣ ਨੂੰ ਚਿੱਤ ਨਹੀਂ ਕਰਦਾ, ਫਿਰ ਮਾਲਾ ਛੱਡਣ ਨੂੰ ਚਿੱਤ ਨਹੀਂ ਕਰਦਾ, ਅੱਜ ਹੋਰ ਕਰ ਲਈਏ, ਹੋਰ ਜਪ ਲਈਏ, ਇਹ ਕਿਰਪਾ ਦੀਆਂ ਨਿਸ਼ਾਨੀਆਂ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਜਿਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਨਾ, ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਦੇ ਬਚਨ ਕਮਾਏ ਜਾਂਦੇ ਨੇ, ਬੰਦਗੀ ਹੁੰਦੀ
1: ਹੈ।
0: ਜਦੋਂ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਏ, ਫਿਰ ਜੀਵ ਦਾ ਇਹ ਜਿਹੜਾ ਮਨ ਹੈ ਨਾ, ਬਹੁੜੋ ਨਾ ਕਤਹੂ, ਫਿਰ ਕਿਸੇ ਹੋਰ ਪਾਸੇ ਨਹੀਂ ਧੌਂਦਾ, ਕਿਸੇ ਹੋਰ ਪਾਸੇ ਨਹੀਂ ਦੌੜਦਾ, ਫਿਰ ਨਾ ਕੰਮਾਂ ਕਾਰਾਂ ਵੱਲ, ਨਾ ਧੰਧਾਰਾਂ ਵੱਲ, ਨਾ ਵਿਕਾਰਾਂ ਵੱਲ, ਨਾ ਜੰਜਾਲ ਵੱਲ, ਅਤੇ ਨਾ ਸਾਧ ਸੰਗਤ ਜੀ ਇਸ ਪ੍ਰਕਾਰ ਪ੍ਰਕਿਰਤੀ ਪੱਖ ਵੱਲ, ਫਿਰ ਨਹੀਂ ਮਨ ਕਿਸੇ ਪਾਸੇ ਧਾਵਾ ਕਰਕੇ ਜਾਂਦਾ। ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ, ਫਿਰ ਤੇ ਨਾਮ ਜਪਣਾ ਹੀ ਲੋੜਦਾ ਹੈ।
1: ਰਹਿਤ ਉਪਾਧ ਸਮਾਧ ਸੁਖ ਆਸਨ,
0: ਮਹਾਰਾਜ ਫਿਰ ਨਾਮ ਜਪਣੇ ਦਾ ਫਲ ਕੀ ਮਿਲਦਾ ਹੈ? ਹਜ਼ੂਰ ਬਚਨ ਕਰਦੇ ਨੇ, ਐਸਾ ਫਿਰ ਨਾਮ ਦਾ ਰਸੀਆ ਰਹਿਤ ਉਪਾਧ ਦੇ ਧੱਦੇ ਨੂੰ ਸਿਹਾਰੀ ਹੈ, ਅਰਥ ਬਣੇਗਾ ਉਪਾਧੀ, ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਜਾਂਦਾ ਹੈ, ਸਾਰਿਆਂ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ, ਸਮਾਧ ਦੇ ਧੱਦੇ ਨੂੰ ਫਿਰ ਸਿਹਾਰੀ ਹੈ, ਅਰਥ ਬਣੇਗਾ ਸਮਾਧੀ। ਸਮਾਧ ਸੁਖ ਆਸਨ, ਸੁਖ ਆਸਨ ਨਾਮ ਪਰਮੇਸ਼ਰ ਦਾ, ਜੋ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਸੁੱਖ ਆਸਨ ਦੇ ਅੰਦਰ ਸਮਾਧੀ ਲੱਗ ਜਾਂਦੀ ਏ, ਇਹ ਸਥਿਤੀ ਹੋ ਜਾਂਦੀ ਏ, ਇਕਾਗਰਤਾ ਬਣ ਜਾਂਦੀ ਹੈ।
1: ਭਗਤ ਵਸ਼ਲ ਗ੍ਰਹਿ ਪਾਇਓ,
0: ਜੋ ਭਗਤੀ ਕਰਨ ਵਾਲੇ ਭਗਤ ਜਨਾਂ ਨੂੰ ਪਰਮੇਸ਼ਰ ਜੀ ਅਤਿਅੰਤ ਪਿਆਰੇ ਨੇ ਨਾ, ਉਸ ਪਰਮੇਸ਼ਰ ਜੀ ਨੂੰ ਗ੍ਰਹਿ ਹਿਰਦੇ ਘਰ ਦੇ ਅੰਦਰ ਪਾਇਓ, ਪ੍ਰਾਪਤ ਕਰ ਲਿਆ ਹੈ। ਇਸੇ ਪ੍ਰਕਾਰ ਪਰਮੇਸ਼ਰ ਜੀ ਦਾ ਘਰ ਹੈ ਸਤ ਸੰਗਤ, ਭਾਈ ਉਹਨਾਂ ਨੇ ਗ੍ਰਹਿ ਪਾਇਓ, ਸਤ ਸੰਗਤ ਰੂਪੀ ਘਰ ਦੇ ਵਿੱਚੋਂ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹ ਨਾਮ ਜਪ ਕਰਨੇ ਦਾ ਮਹੱਤਵ ਹੈ। ਸਾਰੀਆਂ ਉਪਾਧੀਆਂ ਤੋਂ ਦੁੱਖਾਂ ਤੋਂ ਰਹਿਤ ਹੋ ਜਾਣਾ ਤੇ ਸੁੱਖ ਸਰੂਪ ਪਰਮੇਸ਼ਰ ਜੀ ਦੇ ਅੰਦਰ ਅੰਤਰ ਧਿਆਨ ਸਥਿਤ ਹੋ ਜਾਣਾ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਣੀ।
1: ਨਾਦ ਵਿਨੋਦ ਕੋਟ ਆਨੰਦਾ,
0: ਮਹਾਰਾਜ ਜਦੋਂ ਇਸ ਪ੍ਰਕਾਰ ਵਾਹਿਗੁਰੂ ਜੀ ਹਿਰਦੇ ਵਿੱਚ ਵੱਸਦੇ ਨੇ, ਵਾਹਿਗੁਰੂ ਜੀ ਦੇ ਨਾਲ ਸਮਾਈ ਹੋ ਜਾਂਦੀ ਏ, ਸੁੱਖ ਆਸਨ ਦੇ ਵਿੱਚ ਜਿਸ ਵੇਲੇ ਮਹਾਰਾਜ ਸਮਾਧੀ ਸਥਿਤੀ ਹੋ ਜਾਂਦੀ ਏ, ਉਸ ਵੇਲੇ ਦਾ ਆਨੰਦ ਵੀ ਦੱਸਣਾ ਕਰੋ, ਕੈਸੇ ਆਨੰਦ ਹੁੰਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਉਸ ਵੇਲੇ ਫਿਰ ਨਾਦ ਵਿਨੋਦ ਕੋਡ, ਨਾਦ ਦਾ ਅਰਥ ਹੈ ਸਰਵਣਾ ਆਨੰਦ, ਸਰਵਣਾ ਆਨੰਦ ਦੀ ਪ੍ਰਾਪਤੀ ਹੁੰਦੀ ਏ। ਸਰਵਣਾ ਆਨੰਦ ਦੀ ਪ੍ਰਾਪਤੀ ਕੀ ਹੈ ਜੀ? ਜੇਤਾ ਸੁਣਨਾ ਤੇਤਾ ਨਾਮ, ਹਰ ਇੱਕ ਵਸਤੂ ਦੇ ਵਿੱਚੋਂ ਕੇਵਲ ਤਾਂ ਕੇਵਲ ਨਾਮ ਹੀ ਸੁਣਨਾ। ਹਵਾ ਦੀ ਸਰਰ ਸਰਰ ਹੋਵੇ, ਪਾਣੀ ਦੇ ਕਲ ਕਲ ਦੀ ਆਵਾਜ਼ ਹੋਵੇ, ਬੱਦਲਾਂ ਦੀ ਗੜਗੜਾਹਟ ਹੋਵੇ, ਚਿੜੀਆਂ ਦਾ ਚਹਿਕਣਾ ਹੋਵੇ, ਸ਼ੇਰ ਦਾ ਦਹਾੜਨਾ ਹੋਵੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਭਾਵੇਂ ਗੱਡੀ ਦੇ ਇੰਜਣ ਦੀ ਘੂੰ ਘੂੰ ਦੀ ਆਵਾਜ਼ ਹੋਵੇ, ਭਾਵੇਂ ਪੱਖੇ ਏਸੀ ਤੇ ਕੂਲਰ ਦੀ ਆਵਾਜ਼ ਹੋਵੇ, ਭਾਵੇਂ ਕੋਈ ਮਨੁੱਖ ਬੋਲਦਾ ਤੇ ਭਾਵੇਂ ਕੋਈ ਜਾਨਵਰ ਬੋਲਦਾ ਹੈ, ਹਰ ਇੱਕ ਆਵਾਜ਼ ਦੇ ਵਿੱਚੋਂ ਕੇਵਲ ਤਾਂ ਕੇਵਲ ਨਾਮ ਸੁਣਨਾ, ਇਹ ਸਰਵਣਾ ਆਨੰਦ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਉਸ ਆਵਾਜ਼ ਅਵਸਥਾ ਦੇ ਵਿੱਚ ਨਾਦ, ਸਾਧ ਸੰਗਤ ਜੀ ਇਹ ਹੈ ਗੁਰਸਿੱਖੀ ਦਾ ਨਾਦ, ਇਹ ਹੈ ਪਰਮੇਸ਼ਰ ਜੀ ਦਾ ਨਾਦ। ਕਈਆਂ ਨੂੰ ਕੰਨਾਂ ਦੇ ਵਿੱਚ ਘੰਟੀਆਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਕਈਆਂ ਨੂੰ ਇਵੇਂ ਪ੍ਰਤੀਤ ਹੁੰਦਾ ਜਿਵੇਂ ਕੋਈ ਬੀਂਡਾ ਬੋਲ ਰਿਹਾ, ਇਵੇਂ ਦੀਆਂ ਆਵਾਜ਼ਾਂ ਸੁਣਦੀਆਂ ਨੇ। ਕਈਆਂ ਨੂੰ ਪੰਜ ਵਾਜਿਆਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਜਿਵੇਂ ਤਾਰ ਵਾਲੇ ਵਾਜੇ ਹੋ ਗਏ, ਸਾਰੰਗੀ ਹੋ ਗਈ, ਰਬਾਬ ਇਤਿਆਦਿਕ ਹੋ ਗਏ, ਵਜਾਉਣ ਵਾਲੇ ਵਾਜੇ ਹੋ ਗਏ, ਚੋਟ ਦੇ ਨਾਲ ਨਗਾਰੇ ਢੋਲਕੀਆਂ ਇਤਿਆਦਿਕ ਹੋ ਗਏ, ਘੜਾ ਹੋ ਗਿਆ। ਇਸੇ ਪ੍ਰਕਾਰ ਚੰਮ ਦੇ ਨਾਲ ਮੜੇ ਹੋਏ ਵਾਜੇ ਹੋ ਗਏ, ਫਿਰ ਕੈਂਸੀਆਂ ਛੈਣੇ ਹੋ ਗਏ, ਫੂਕ ਦੇ ਨਾਲ ਵਜਾਉਣ ਵਾਲੇ ਵਾਜੇ ਜਿਹੜੇ ਨੇ, ਮੁਰਲੀ ਬੰਸਰੀ ਇਤਿਆਦਿਕ ਹੋ ਗਏ, ਇਸ ਪ੍ਰਕਾਰ ਦੀਆਂ ਆਵਾਜ਼ਾਂ ਸੁਣਦੀਆਂ ਨੇ। ਫਿਰ ਖੜਤਾਲਾਂ ਛੈਣਿਆਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਘੰਟੀਆਂ ਦੀਆਂ ਆਵਾਜ਼ਾਂ ਸੁਣਦੀਆਂ ਨੇ। ਜੋਗੀ ਇਹਨਾਂ ਨੂੰ ਸੁਣਨ ਵਿੱਚ ਮਸਤ ਹੋ ਜਾਂਦੇ ਨੇ, ਪਰ ਸਤਿਗੁਰੂ ਜੀ ਦੇ ਬਚਨ ਨੇ ਸਭ ਨਾਦ ਬੇਦ ਗੁਰਬਾਣੀ, ਵੇਦਾਂ ਦਾ ਗਿਆਦ ਅਤੇ ਨਾਦ ਦਾ ਸਰਵਣ ਕਰਨਾ ਕੇਵਲ ਤਾਂ ਕੇਵਲ ਇੱਕ ਗੁਰਬਾਣੀ ਇੱਕ ਨਾਮ ਹੀ ਹੈ, ਜੇਤਾ ਸੁਣਨਾ ਤੇਤਾ ਨਾਮ। ਹਜ਼ੂਰ ਬਚਨ ਕਰਦੇ ਨੇ ਜਦੋਂ ਪਰਮੇਸ਼ਰ ਜੀ ਸੁੱਖ ਆਸਨ ਦੇ ਅੰਦਰ ਸਥਿਤੀ ਹੁੰਦੀ ਹੈ ਨਾ, ਫਿਰ ਨਾਦ ਸਰਵਣਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਰਥਾਤ ਹਰ ਇੱਕ ਵਸਤੂ ਦੇ ਵਿੱਚੋਂ ਕੇਵਲ ਤਾਂ ਕੇਵਲ ਨਾਮ ਹੀ ਸੁਣਾਈ ਦਿੰਦਾ ਹੈ। ਫਿਰ ਇਸ ਪ੍ਰਕਾਰ ਵਿਨੋਦ, ਵਿਨੋਦ ਦਾ ਭਾਵ ਹੈ ਦਰਸ਼ਨਾ ਆਨੰਦ, ਪ੍ਰਤੱਖ ਦਰਸ਼ਨਾਂ ਦਾ ਆਨੰਦ ਬਣਿਆ ਰਹਿੰਦਾ। ਜਿਵੇਂ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਨਾ ਕਿ ਕਿੰਨੇ ਹੀ ਸ਼ਿਵਜੀ, ਬ੍ਰਹਮਾ, ਵਿਸ਼ਨੂੰ, ਮਹੇਸ਼ ਨੇ, ਕਿੰਨੇ ਹੀ ਇੰਦ, ਚੰਦ, ਸੂਰ, ਕੇਤੇ, ਕੇਤੇ ਮੰਡਲ, ਦੇਸ, ਕੇਤੇ ਸਿੱਧ, ਬੁੱਧ, ਨਾਥ, ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤਨ ਰਿੰਦ, ਕਿੰਨੇ ਹੀ ਸ਼ਿਵਜੀ, ਕਿੰਨੇ ਵਿਸ਼ਨੂੰ, ਕਿੰਨੇ ਇੰਦਰ, ਕਿੰਨੇ ਬ੍ਰਹਮਾ, ਕਿੰਨੇ ਗਣੇਸ਼, ਕਿੰਨੇ ਕਾਰਤਕੇ, ਕਿੰਨੀਆਂ ਦੇਵੀਆਂ ਆਕਾਸ਼ ਦੇ ਵਿੱਚ ਆਪਣੀ ਆਪਣੀ ਕਿਰਿਆ ਕਰਦੇ ਇਵੇਂ ਨਜ਼ਰ ਆਉਂਦੇ ਨੇ ਜਿਵੇਂ ਪੁਤਲੀਆਂ ਦਾ ਤਮਾਸ਼ਾ ਹੋ ਰਿਹਾ ਹੋਵੇ। ਬ੍ਰਹਮਾ ਸ੍ਰਿਸ਼ਟੀ ਦੀ ਰਚਨਾ ਕਰਦਾ ਨਜ਼ਰ ਆਉਂਦਾ, ਵਿਸ਼ਨੂੰ ਪ੍ਰਤ ਪਾਲਣਾ ਕਰਦਾ ਨਜ਼ਰ ਆਉਂਦਾ, ਸ਼ਿਵਜੀ ਸੰਹਾਰ ਕਰਦਾ ਨਜ਼ਰ ਆਉਂਦਾ। ਇਸੇ ਪ੍ਰਕਾਰ ਆਪਣੀ ਆਪਣੀ ਕਿਰਿਆ, ਆਪਣੀ ਆਪਣੀ ਡਿਊਟੀ ਸਾਰੇ ਕਰਦੇ ਨਜ਼ਰ ਆਉਂਦੇ ਨੇ। ਇਹ ਸਾਧ ਸੰਗਤ ਜੀ ਦਰਸ਼ਨਾ ਆਨੰਦ ਹੈ ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਵਿਨੋਦ। ਇਸੇ ਪ੍ਰਕਾਰ ਕੋਡ, ਕੋਡ ਕਹਿਣਾ ਕਰੀਏ ਭੋਗਾ ਆਨੰਦ, ਜਿਹੜਾ ਪਦਾਰਥਾਂ ਦਾ ਭੋਗਣਾ ਛਕਣਾ ਹੈ ਨਾ, ਮਿੱਠੇ ਪਦਾਰਥਾਂ ਨੂੰ ਖਾਣਾ, ਸਲੂਣਿਆਂ ਨੂੰ ਖਾਣਾ, ਛੇ ਰਸਾਂ ਵਾਲੇ ਫਿੱਕੇ ਭੋਜਨ, ਕੌੜੇ ਭੋਜਨ। ਜੇ ਕੋਈ ਆਖੇ ਜੀ ਕੌੜਾ ਵੀ ਭੋਜਨ ਹੈ, ਜੀ ਬਿਲਕੁਲ ਹੈ, ਕੌੜ ਤੋਂ ਬਿਨਾਂ ਵੀ ਭੋਜਨ ਚੰਗਾ ਨਹੀਂ ਲੱਗਦਾ। ਕਾਲੀ ਮਿਰਚ ਕੌੜੀ ਹੈ ਨਾ, ਲਾਲ ਮਿਰਚ, ਹਰੀ ਮਿਰਚ ਕੌੜੀ ਹੈ ਨਾ, ਲੂਣ ਕੌੜਾ ਹੀ ਹੈ ਨਾ, ਪਰ ਜੇ ਭੋਜਨ ਦੇ ਵਿੱਚ ਨਾ ਹੋਵੇ ਤਾਂ ਰਸ ਨਹੀਂ ਬਣਦਾ। ਫਿਰ ਗੜਗੱਜ ਬੋਲਿਆਂ ਵਿੱਚ ਲੂਣ ਨੂੰ ਸਰਬ ਰਸ ਕਿਹਾ ਜਾਂਦਾ, ਸਾਰੀਆਂ ਸਬਜ਼ੀਆਂ, ਭਾਜੀਆਂ, ਤਰਕਾਰੀਆਂ 'ਚ ਰਸ ਇਹੋ ਹੀ ਪਾਉਂਦਾ ਹੈ। ਇਸ ਪ੍ਰਕਾਰ ਕੌੜੇ ਭੋਜਨ, ਫਿੱਕੇ ਭੋਜਨ, ਚਟਪਟੇ ਭੋਜਨ, ਤਿੱਖੇ ਭੋਜਨ ਅਤੇ ਮਿੱਠੇ ਭੋਜਨ, ਸਾਰੇ ਰੱਜ ਰੱਜ ਕੇ ਛਕੀਏ, ਮੁੱਖ ਵਿੱਚ ਸਾਰਿਆਂ ਦਾ ਰਸ ਇੱਕੇ ਵਾਰੀ ਪਾ ਲਈਏ, ਤੇ ਜਿਵੇਂ ਰਸ ਆਉਂਦਾ ਨਾ ਉਸ ਤੋਂ ਬਹੁਤਾ ਰਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਕੋੜ ਆਨੰਦਾ। ਸਤਿਗੁਰੂ ਜੀ ਬਚਨ ਕਰਦੇ ਨੇ ਇਵੇਂ ਸਰਵਣਾ ਆਨੰਦ, ਦਰਸ਼ਨਾ ਆਨੰਦ ਤੇ ਭੋਗਾ ਆਨੰਦ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਸੁੱਖ ਸਰੂਪ ਪਰਮੇਸ਼ਰ ਜੀ ਦੇ ਅੰਦਰ ਮਨ ਸਮਾ ਜਾਂਦਾ ਹੈ, ਇਸ ਤੇ ਧੋ ਜਾਂਦਾ, ਲੀਨ ਹੋ ਜਾਂਦਾ ਹੈ।
2: ਸਹਿਜ ਸਹਿਜ ਸਮਾਇਓ,
0: ਭਾਈ ਸਹਿਜ ਅਵਸਥਾ ਨੂੰ ਪ੍ਰਾਪਤ ਕਰਕੇ ਸਹਿਜੇ ਸੁਭਾਵਕ ਹੀ ਇਸ ਪ੍ਰਕਾਰ ਪਰਮੇਸ਼ਰ ਜੀ ਦੇ ਅੰਦਰ ਸਮਾਇਓ, ਸਮਾਉਣਾ ਹੁੰਦਾ ਹੈ ਜੀਓ।
2: ਕਰਨਾ ਆਪ ਕਰਾਵਨ ਆਪੇ,
0: ਫਿਰ ਇਸ ਪ੍ਰਕਾਰ ਦਾ ਕੌਤਕ ਹੁੰਦਾ ਹੈ, ਆਨੰਦ ਆਉਂਦਾ ਹੈ, ਆਭਾਸ ਹੁੰਦਾ ਹੈ, ਇਸ ਪ੍ਰਕਾਰ ਦਾ ਭਾਨ ਹੁੰਦਾ ਹੈ, ਇਸ ਪ੍ਰਕਾਰ ਦਾ ਬੋਧ ਹੁੰਦਾ, ਗਿਆਨ ਹੁੰਦਾ ਹੈ। ਕਰਨਾ ਆਪ, ਪਰਮੇਸ਼ਰ ਜੀ ਆਪ ਹੀ ਸ੍ਰਿਸ਼ਟੀ ਨੂੰ ਕਰਨ ਵਾਲੇ ਨੇ। ਕਰਾਵਨ ਆਪੇ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਦੀਆਂ ਡਿਊਟੀਆਂ ਲਵਾ ਕਰਕੇ ਉਹਨਾਂ ਤੋਂ ਕਰਾਉਣ ਵਾਲੇ ਵੀ ਆਪੇ ਨੇ। ਕਰਨਾ ਆਪ, ਕਰਨਹਾਰ ਆਪ ਨੇ। ਜਿਵੇਂ ਘੁਮਿਆਰ ਘੜੇ ਨੂੰ ਬਣਾਉਂਦਾ ਹੈ, ਉਹ ਤਾਂ ਪਾਦ ਕਾਰਨ ਹੈ ਤੇ ਮਿੱਟੀ ਨਿਮਿੱਤ ਕਾਰਨ ਹੈ, ਇਸੇ ਪ੍ਰਕਾਰ ਪਰਮੇਸ਼ਰ ਜੀ ਨਿਮਿੱਤ ਕਾਰਨ ਵੀ ਆਪ ਤੇ ਉਹ ਤਾਂ ਪਾਦ ਕਾਰਨ ਵੀ ਆਪ ਨੇ। ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨੂੰ ਪੈਦਾ ਕਰਨ ਵਾਲੇ, ਉਹਨਾਂ ਤੋਂ ਅੱਗੇ ਸ੍ਰਿਸ਼ਟੀ ਨੂੰ ਪੈਦਾ ਕਰਵਾਉਣ ਵਾਲੇ ਆਪ ਹਨ।
2: ਨਾਨਕ ਆਪ ਆਪ ਆਇਓ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਫਿਰ ਸਭ ਕੁਛ ਆਪੇ ਆਪ ਐਸੀ ਅਵਸਥਾ ਬਣ ਜਾਂਦੀ ਏ। ਪਰਮੇਸ਼ਰ ਜੀ ਆਪੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕਰ ਅਤੇ ਕਰਵਾ ਰਹੇ ਨੇ। ਆਪ ਆਪ ਆਇਓ, ਆਪ ਹੀ ਸਾਰਿਆਂ ਦੇ ਵਿੱਚ ਆਪ ਉਤਰ ਕੇ ਆਏ ਹੋਏ ਨੇ, ਸਾਰਿਆਂ ਦੇ ਵਿੱਚ ਜੋਤ ਰੂਪ ਹੋ ਕਰਕੇ ਵਸ ਵੀ ਆਪ ਹੀ ਰਹੇ ਨੇ। ਫਿਰ ਐਸਾ ਬੋਧ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਹੁੰਦਾ ਹੈ, ਐਸੀ ਫਿਰ ਬਖਸ਼ਿਸ਼ ਹੁੰਦੀ ਹੈ, ਐਸਾ ਗਿਆਨ ਪ੍ਰਾਪਤ ਹੁੰਦਾ ਹੈ ਬੰਦਗੀ ਕਰਕੇ।
2: ਸਾਰਗ ਮਹੱਲਾ ਪੰਜਵਾ,
0: ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੇ ਮਨ ਦੇ ਅੰਦਰ ਕਦੇ ਧਨ ਦਾ ਆਸਰਾ ਹੁੰਦਾ ਹੈ, ਧਨ ਇਕੱਤਰ ਕਰ ਲਈਏ ਤੇ ਆਉਣ ਵਾਲੇ ਸਮੇਂ ਦੇ ਅੰਦਰ ਸੁੱਖ ਪਾਵਾਂਗੇ। ਕਦੇ ਮਹਾਰਾਜ ਸੰਤਾਨ ਦਾ ਆਸਰਾ ਹੁੰਦਾ ਹੈ, ਪੁੱਤਰ ਘਰ ਵਿੱਚ ਪੈਦਾ ਹੋ ਜਾਵੇ, ਜਵਾਨ ਹੋ ਜਾਵੇ, ਬੁਢਾਪੇ ਵਿੱਚ ਸੁੱਖ ਦੇਵੇਗਾ। ਕਦੇ ਲੀਡਰਾਂ ਦਾ, ਲੀਡਰਾਂ ਨਾਲ ਬਣਾ ਕੇ ਰੱਖੀਏ, ਸਰਕਾਰੀ ਅਧਿਕਾਰੀਆਂ ਨਾਲ ਬਣਾ ਕੇ ਰੱਖੀਏ, ਸਰਕਾਰੀ ਦਰਬਾਰੇ ਬਣਾ ਕੇ ਰੱਖੀਏ, ਕਦੇ ਕੰਮ ਪੈ ਜਾਂਦਾ, ਕਦੇ ਲੋੜ ਪੈ ਜਾਂਦੀ ਹੈ ਮਹਾਰਾਜ, ਕਦੇ ਸੰਬੰਧੀਆਂ ਦਾ ਆਸਰਾ ਤੱਕਦੇ ਹਾਂ, ਸੰਬੰਧੀਆਂ ਦੇ ਨਾਲ ਮੋਹ ਪਿਆਰ ਬਣਿਆ ਰਵੇ, ਲੋੜ ਪੈਣ 'ਤੇ ਕੰਮ ਆ ਸਕਣ, ਬਹੁਤੇ ਆਸਰੇ ਅਸੀਂ ਧਾਰਦੇ ਹਾਂ। ਪਰ ਗਰੀਬ ਨਿਵਾਜ ਕਿਰਪਾਲਤਾ ਕਰਕੇ ਇੱਕ ਹੀ ਐਸਾ ਆਸਰਾ ਦੱਸ ਦਿਓ ਜਿਹੜਾ ਧਾਰ ਲਈਏ ਅਤੇ ਮੁੜ ਮੁੜ ਆਸਰੇ ਬਦਲਣੇ ਨਾ ਪੈਣ। ਜਦੋਂ ਧਨ ਚੱਲਿਆ ਜਾਂਦਾ ਸੰਬੰਧੀਆਂ ਦਾ ਆਸਰਾ ਭਾਲਦੇ ਹਾਂ, ਸੰਬੰਧੀ ਸਾਥ ਨਾ ਦੇਣ ਫਿਰ ਪੁੱਤਰ ਦਾ ਆਸਰਾ ਭਾਲਦੇ ਹਾਂ, ਪੁੱਤਰ ਸਾਥ ਨਾ ਦੇਵੇ ਫਿਰ ਕਿਸੇ ਹੋਰ ਦਾ ਆਸਰਾ ਤੱਕਦੇ ਹਾਂ। ਇੱਕ ਹੀ ਐਸਾ ਆਸਰਾ ਤੱਕ ਲਈਏ, ਵਾਰ ਵਾਰ ਬਹੁਤਿਆਂ ਦੇ ਆਸਰੇ ਨਾ ਤੱਕਣੇ ਪੈਣ ਅਤੇ ਆਸਰੇ ਬਦਲਣੇ ਨਾ ਪੈਣ। ਤਾਂ ਗੁਰਦੇਵ ਪਿਤਾ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
2: ਅੰਮ੍ਰਿਤ ਨਾਮ ਮਨ ਹੈ ਆਧਾਰੋ,
0: ਭਾਈ ਦੁਨੀਆਂ ਦੇ ਆਸਰੇ ਸਾਰੇ ਝੂਠੇ ਨੇ, ਬਿਨਸ ਜਾਣ ਵਾਲੇ ਨੇ, ਨਿਭਣ ਵਾਲੇ ਨਹੀਂ, ਸਾਥ ਦੇਣ ਵਾਲੇ ਨਹੀਂ। ਸੱਚਾ ਆਸਰਾ ਕੇਵਲ ਤਾਂ ਕੇਵਲ ਅੰਮ੍ਰਿਤ ਨਾਮ ਦਾ ਹੈ। ਜਿਹੜਾ ਅੰਮ੍ਰਿਤ ਨਾਮ ਹੈ ਨਾ, ਪਰਮੇਸ਼ਰ ਜੀ ਦਾ ਅੰਮ੍ਰਿਤ ਵੱਤ ਹੈ, ਮੌਤ ਤੋਂ ਰਹਿਤ ਹੈ, ਸਦਾ ਰਹਿਣ ਵਾਲਾ ਹੈ ਤੇ ਜਪਣ ਵਾਲਿਆਂ ਨੂੰ ਮੌਤ ਤੋਂ ਰਹਿਤ ਕਰਨ ਵਾਲਾ ਹੈ। ਐਸੇ ਅੰਮ੍ਰਿਤ ਨਾਮ ਦਾ ਆਸਰਾ ਹੀ ਸੱਚਾ ਆਸਰਾ ਹੈ। ਮਨ ਹੈ ਆਧਾਰੂ, ਆਪਣੇ ਮਨ ਦਾ, ਹਿਰਦੇ ਦਾ ਸੱਚਾ ਆਸਰਾ ਅੰਮ੍ਰਿਤ ਨਾਮ ਨੂੰ ਹੀ ਬਣਾਉਣਾ ਕਰੋ। ਅਰਥਾਤ ਮਨ ਦੇ ਅੰਦਰ ਹਰ ਵੇਲੇ ਅੰਮ੍ਰਿਤ ਨਾਮ ਦਾ ਚਿੰਤਨ ਕਰਦੇ ਰਹੋ। ਮਨ ਮਹਿ ਚਿਤਵਾਉ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਮਨ ਦਾ ਸੁਭਾਅ ਹੈ ਕੁਛ ਨਾ ਕੁਛ ਚਿਤਵਦੇ ਹੀ ਰਹਿਣਾ, 60,000 ਨਵੇਂ ਫੁਰਨੇ ਹਰ ਰੋਜ਼ ਇਹ ਜਿਹੜਾ ਮਨ ਪੈਦਾ ਕਰਦਾ ਹੈ। ਸੰਕਲਪੋ ਵਿਕਲਪੋ ਹੀ ਮਨਾ, ਐਸੀ ਸ਼ਕਤੀ ਹੈ ਇਹ ਮਨ, ਸੰਕਲਪ ਅਤੇ ਵਿਕਲਪ ਸਦਾ ਉਠਾਉਂਦਾ ਹੀ ਰਹਿੰਦਾ, ਪੈਦਾ ਕਰਦਾ ਹੀ ਰਹਿੰਦਾ। ਇਹਨੇ ਕਲਪਨਾ ਤਾਂ ਕਰੀ ਜਾਣੀ ਹੈ, ਖਿਆਲਾਂ ਦੀ ਉਧੇੜ ਬਣਾਉਣ 'ਤੇ ਇਸਨੇ ਸਦਾ ਕਰਦੇ ਹੀ ਰਹਿਣਾ, ਨਵੇਂ ਖਿਆਲ ਪੈਦਾ ਕਰੀ ਜਾਣੇ, ਪੁਰਾਣੇ ਮਿਟਦੇ ਜਾਣੇ, ਉਹਨਾਂ ਨੂੰ ਵਿਕਲਪ ਕਹਿੰਦੇ ਨੇ। ਕੋਈ ਫੁਰਨਾ ਕਰ ਲੈਣਾ ਅਤੇ ਦ੍ਰਿੜ ਨਿਸ਼ਚਾ ਕਰ ਲੈਣਾ ਇਹ ਕੰਮ ਕਰਨਾ ਹੀ ਕਰਨਾ, ਉਸ ਨੂੰ ਸੰਕਲਪ ਕਹਿੰਦੇ ਨੇ। ਇਹ ਸੰਕਲਪ ਵਿਕਲਪ ਕਰ ਹੀ ਜਾਂਦਾ, ਚਿਤਵਨੀ ਚਿਤਵੀ ਜਾਂਦਾ, ਉਧੇੜ ਬਨੇਣ ਵਿੱਚ ਲੱਗਾ ਹੀ ਹੋਇਆ, ਉੱਧਰੋਂ ਹਟਾ ਕਰਕੇ ਇਸ ਨੂੰ ਸਿਮਰਨ ਦੇ ਵਿੱਚ ਲਾ ਲਵੋ। ਆਸਰਾ ਸਿਮਰਨ ਦਾ ਦੇ ਦੇਵੋ, ਚਿਤਵਨੀ ਨਾਮ ਦੀ ਦੇ ਦੇਵੋ, ਕੁਛ ਨਾ ਕੁਛ ਚਿਤਵਦੇ ਹੀ ਰਹਿਣਾ ਨਾ, ਫਿਰ ਕਿਉਂ ਨਾ ਨਾਮ ਚਿਤਵਨ ਵਿੱਚ ਹੀ ਲਾ ਦੇਈਏ ਕਿ ਹਰ ਵੇਲੇ ਨਾਮ ਦਾ ਹੀ ਚਿੰਤਨ ਕਰਦਾ ਰਹੇ। ਅੰਮ੍ਰਿਤ ਨਾਮ ਮਨ ਹੈ ਆਧਾਰ, ਭਾਈ ਮਨ ਦਾ ਸੱਚਾ ਆਸਰਾ, ਅਮਰ ਰਹਿਣ ਵਾਲਾ ਤੇ ਅਮਰ ਪਦ ਨੂੰ ਦੇਣ ਵਾਲਾ ਇੱਕ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਹੀ ਹੈ।
2: ਦੀਆ ਤਿਸ ਕਾ ਕੁਰਬਾਨਾ,
0: ਅੰਮ੍ਰਿਤ ਨਾਮ ਨੂੰ ਜਪਦਿਆਂ ਹੋਇਆਂ ਜਿਸ ਪਰਮੇਸ਼ਰ ਜੀ ਨੇ ਕੀਆ ਪੈਦਾ ਕੀਤਾ ਹੈ, ਜਿਸ ਪਰਮੇਸ਼ਰ ਜੀ ਨੇ ਕੀਆ ਅੰਮ੍ਰਿਤ ਨਾਮ ਦੀ ਸਤਿਗੁਰੂ ਜੀ ਦੇ ਦੁਆਰਾ ਦਾਤ ਦੇ ਦੇਣਾ ਕੀਤੀ ਹੈ, ਜਿਨ ਕੀਆ ਜਿਸ ਪਰਮੇਸ਼ਰ ਜੀ ਨੇ ਜਗਤ ਨੂੰ ਪੈਦਾ ਕੀਤਾ ਹੈ, ਤਿਸ ਪਰਮੇਸ਼ਰ ਜੀ ਤੋਂ ਸਦਾ ਸਦਾ ਬਲਿਹਾਰ ਕੁਰਬਾਨ ਜਾਣਾ ਕਰੀਏ।
2: ਪੂਰੇ ਨਮਸਕਾਰੋ
0: ਮਹਾਰਾਜ, ਬਲਿਹਾਰ ਕੁਰਬਾਨ ਕਿਵੇਂ ਜਾਣਾ ਕਰੀਏ? ਹਜ਼ੂਰ ਫਰਮਾਉਂਦੇ ਨੇ ਭਾਈ ਪੂਰਿਆਂ ਸਤਿਗੁਰਾਂ ਨੂੰ ਸਦਾ ਸਦਾ ਨਮਸਕਾਰ ਕਰੋ। ਪੂਰਿਆਂ ਸਤਿਗੁਰਾਂ ਨੂੰ ਨਮਸਕਾਰ ਕਰਨੀ ਪਰਮੇਸ਼ਰ ਨੂੰ ਨਮਸਕਾਰ ਹੈ। ਪੂਰਿਆਂ ਸਤਿਗੁਰਾਂ ਤੋਂ ਕੁਰਬਾਨ ਜਾਣਾ ਵਾਹਿਗੁਰੂ ਜੀ ਤੋਂ ਕੁਰਬਾਨ ਜਾਣਾ ਹੈ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਪਰਮੇਸ਼ਰ ਤੇ ਗੁਰ ਪਰਮੇਸ਼ਰ ਵਿੱਚ ਭੇਦ ਨਹੀਂ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਉਪਦੇਸ਼ ਦਿੱਤਾ ਗੁਰ ਪੂਰੈ, ਪੂਰਿਆਂ ਸਤਿਗੁਰਾਂ ਤੋਂ ਕੁਰਬਾਨ ਜਾਣਾ, ਕਿਸੇ ਅੱਧੇ ਅਧੂਰੇ ਤੋਂ ਨਹੀਂ, ਕਿਸੇ ਦੇਹਧਾਰੀ ਤੋਂ ਨਹੀਂ, ਦੰਬੀ ਪਖੰਡੀ ਤੋਂ ਨਹੀਂ, ਲੋਕਾਂ ਤੋਂ, ਜਗਤ ਤੋਂ, ਸੰਸਾਰ ਤੋਂ ਲੁਕਾ ਕੇ ਕੰਨਾਂ ਵਿੱਚ ਮੰਤਰ ਦੇਣ ਵਾਲੇ ਨੂੰ ਨਹੀਂ, ਜਿਹੜਾ ਕਹਿੰਦਾ ਕਿਸੇ ਨੂੰ ਦੱਸ ਦਿੱਤਾ ਤੇ ਕਮਾਈ ਦੂਜੇ ਕੋਲ ਚਲੀ ਜਾਵੇਗੀ, ਐਸੇ ਆਂਧਾ ਗਿਆਨੀ ਤੇ ਮੂਰਖ ਗੁਰੂ ਨੂੰ ਨਹੀਂ ਮੰਨਣਾ। ਗੁਰ ਪੂਰੇ ਜਿਹੜੇ ਪੂਰੇ ਸਤਿਗੁਰੂ ਜੀ ਨੇ, ਜਿਨ੍ਹਾਂ ਨੇ ਸਤਿਗੁਰੂ ਪੂਰਿਆਂ ਨੂੰ ਸੇਵਿਆ ਨਾ, ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਉਹ ਦੁੱਖਾਂ ਤੋਂ ਰਹਿਤ ਹੋ ਗਏ, ਜਨਮ ਮਰਨਾ ਉਹਨਾਂ ਦਾ ਕੱਟਿਆ ਗਿਆ। ਹਜ਼ੂਰ ਬਚਨ ਕਰਦੇ ਨੇ ਭਾਈ ਪੂਰਿਆਂ ਗੁਰਾਂ ਨੂੰ ਨਮਸਕਾਰ ਕਰੋ, ਇਹੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਹੈ। ਅਥਵਾ ਗੁਰ ਪੂਰੇ ਜਿਹੜੇ ਪੂਰੇ ਸਤਿਗੁਰੂ ਜੀ ਨੇ, ਤਿਹਨਾਂ ਨੂੰ ਨਮਸਕਾਰ ਕਰੋ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਦੇਣ ਵਾਲੇ ਹਨ।
2: ਰਹਾਉ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
2: ਤ੍ਰਿਸ਼ਨਾ ਸਹਿਜ ਸੁਹੇਲਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਹਿਰਦੇ ਦੇ ਅੰਦਰ ਵਿਕਾਰਾਂ ਦੀ ਤਪਸ਼ ਬਣੀ ਰਹਿੰਦੀ ਏ, ਪਦਾਰਥਾਂ ਦੀ ਤ੍ਰਿਸ਼ਨਾ ਬਣੀ ਰਹਿੰਦੀ ਏ, ਕਾਮ ਕ੍ਰੋਧ ਦੀ ਅੱਗ ਸਦਾ ਸਾੜਦੀ ਏ। ਆਪ ਜੀਆਂ ਦੇ ਬਚਨ ਨੇ ਨਾ, ਕਾਮ ਕ੍ਰੋਧ ਕਾਇਆ ਕਉ ਗਾਲੈ, ਜੋ ਕੰਚਨ ਸੁਹਾਗਾ ਢਾਲੈ, ਇਹ ਮਨ ਨੂੰ ਸਾੜਦੇ ਨੇ, ਤਨ ਨੂੰ ਗਾਲਦੇ ਨੇ। ਇਸੇ ਪ੍ਰਕਾਰ ਈਰਖਾ ਤੇ ਤ੍ਰਿਸ਼ਨਾ ਦੀ ਅੱਗ, ਰਾਗ ਦਵੈਸ਼ ਮਨ ਨੂੰ ਸਾੜਦੇ ਨੇ, ਇਹਨਾਂ ਦੀ ਤਪਸ਼ ਤੋਂ ਕਿਵੇਂ ਬਚੀਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਬੁੱਝੀ ਤ੍ਰਿਸ਼ਨਾ, ਉਹਨਾਂ ਦੇ ਮਨ ਦੇ ਵਿੱਚੋਂ ਪਦਾਰਥ ਇਕੱਠੇ ਕਰਨ ਦੀ ਤ੍ਰਿਸ਼ਨਾ ਬੁੱਝ ਗਈ ਏ। ਸਹਿਜ ਸੁਹੇਲਾ, ਸਹਿਜੇ ਹੀ, ਸੁਭਾਵਿਕ ਹੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਤਿੰਨਾਂ ਨੂੰ ਸੁਹੇਲਾ ਸੁਖਦਾਈ ਹੋਇਆ ਹੈ।
2: ਕਾਮ ਕ੍ਰੋਧ ਬਿਖ ਜਾਰੋ,
0: ਉਹਨਾਂ ਦੇ ਕਾਮ ਅਤੇ ਕ੍ਰੋਧ ਨੂੰ ਵੀ ਜਾਰੋ ਅੰਮ੍ਰਿਤ ਨਾਮ ਨੇ, ਦੇਹ ਅਧਿਆਸ ਦੀ ਅਗਨੀ ਨੇ, ਬ੍ਰਹਮ ਅਗਨੀ ਨੇ ਸਾੜ ਦਿੱਤਾ ਹੈ। ਤੇ ਜਿਹੜੇ ਬਿਖ ਵਿਸ਼ੇ ਵਿਕਾਰ ਬਹੁਤੇ ਪਾਉਂਦੇ ਨੇ ਨਾ, ਜਿਹੜੀ ਬਿਖ ਜ਼ਹਿਰ ਦੀ ਨਿਆਈ, ਇਹ ਮਾਇਆ ਦੀ ਜਿਹੜੀ ਤ੍ਰਿਸ਼ਨਾ ਸਾੜਦੀ ਏ ਨਾ, ਉਸ ਨੂੰ ਵੀ ਅੰਮ੍ਰਿਤ ਨਾਮ ਨੇ ਜਾਰੋ ਸਾੜ ਦਿੱਤਾ ਹੈ। ਇਸੇ ਪ੍ਰਕਾਰ
2: ਤ੍ਰਿਸ਼ਨਾ ਸਹਿਜ ਸੁਹੇਲਾ,
0: ਭਾਈ ਸੁਹੇਲਾ ਜੋ ਸੁਖਦਾਈ ਪਰਮੇਸ਼ਰ ਜੀ ਦਾ ਨਾਮ ਹੈ, ਸਹਿਜੇ ਸੁਭਾਵਿਕ ਹੀ ਤਿਸ ਨੂੰ ਜਪਣਾ ਕਰੋ, ਤ੍ਰਿਸ਼ਨਾ ਬੁੱਝ ਜਾਵੇਗੀ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ।
2: ਕਾਮ ਕ੍ਰੋਧ ਬਿਖ ਜਾਰੋ,
0: ਐਸੇ ਸਫਲੇ ਸੁਹੇਲੇ ਅੰਮ੍ਰਿਤਮਈ ਨਾਮ ਨੂੰ ਜਪ ਜਪ ਕਰਕੇ ਕਾਮ ਕ੍ਰੋਧ ਤੇ ਵਿਸ਼ੇ ਵਿਕਾਰਾਂ ਨੂੰ ਜਾਰੋ ਸਾੜ ਦੇਣਾ ਕਰੋ।
2: ਜਾਏ ਬਸੇ ਇਹ ਠਾਹਰ,
0: ਜਿਹੜੇ ਇਸ ਪ੍ਰਕਾਰ ਨਾਮ ਦੇ ਰਸੀਏ ਹੋ ਜਾਂਦੇ ਨੇ ਨਾ, ਉਹ ਬਹੁੜੋ ਆਏ ਨਾ, ਜੂਨੀਆਂ ਨੂੰ ਜਨਮਾਂ ਨੂੰ ਪ੍ਰਾਪਤ ਕਰ ਕਰਕੇ ਸੰਸਾਰ ਵਿੱਚ ਆਉਂਦੇ ਨਹੀਂ, ਨਾ ਦਿੱਲੀ ਦੀਪਕ ਹੈ ਨਾ ਜਾਏ, ਬਹੁੜੋ ਮਰ ਮਰ ਕੇ ਸੰਸਾਰ ਤੋਂ ਕਾਲਵਾਸ ਹੋ ਕਰਕੇ ਜਾਂਦੇ ਵੀ ਨਹੀਂ। ਬਸੇ ਇਹ ਠਾਹਰ, ਜਿਹੜੇ ਇਸ ਸਥਾਨ ਤੇ, ਇਸ ਠਾਹਰ, ਇਸ ਟਿਕਾਣੇ, ਇਸ ਠੌਰ, ਇਸ ਜਗ੍ਹਾ ਸਾਧ ਸੰਗਤ ਵਿੱਚ ਵੱਸਦੇ ਨੇ, ਜਿਵੇਂ ਸਾਧ ਸੰਗਤ ਜੀ ਇਸ ਵੇਲੇ ਆਪ ਬੈਠੇ ਹੋ ਤੇ ਹਰ ਜਸ ਸਰਵਣ ਕਰ ਰਹੇ ਹੋ, ਹਜ਼ੂਰ ਬਚਨ ਕਰਦੇ ਨੇ, ਜਿਹੜੇ ਇਸ ਠਾਹਰ ਅਸਥਾਨ ਸਤ ਸੰਗਤ ਵਿੱਚ ਆ ਕੇ ਵੱਸਦੇ ਨੇ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।
2: ਆਸਨ ਨਿਰੰਕਾਰੋ,
0: ਮਹਾਰਾਜ ਸਤ ਸੰਗਤ ਕਿਹੜੀ ਹੁੰਦੀ ਹੈ? ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਜਹ ਆਸਨ ਨਿਰੰਕਾਰੋ। ਭਾਈ ਸਤਸੰਗਤ ਉਹ ਅਸਥਾਨ ਹੈ ਜਿੱਥੇ ਨਿਰੰਕਾਰ ਜੀ ਦਾ ਆਸਣ ਹੁੰਦਾ ਹੈ, ਜਿੱਥੇ ਨਿਰੰਕਾਰ ਜੀ ਆਪ ਵੱਸਦੇ ਨੇ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਤੇ ਪਛਾਣ ਕਿਵੇਂ ਹੋਵੇ? ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਣ, ਅੰਮ੍ਰਿਤਮਈ ਗੁਰਬਾਣੀ ਦੁਆਰਾ, ਸ੍ਰੀ ਮੁਖ ਵਾਕ ਦੁਆਰਾ, ਸਹਿਜ ਪਾਠ ਦੁਆਰਾ, ਅਖੰਡ ਪਾਠ ਦੁਆਰਾ, ਸੰਪਟ ਪਾਠ ਦੁਆਰਾ, ਸਾਧ ਸੰਗਤ ਜੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੁਆਰਾ, ਕਥਾ ਦੁਆਰਾ ਉਪਦੇਸ਼ ਦੇ ਰਹੇ ਹੋਣ, ਉਹ ਸਤਿਗੁਰੂ ਜੀ ਦੀ ਸਤ ਸੰਗਤ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਣਾ ਸਤ ਸੰਗਤ ਸਦਵਾਉਂਦਾ ਹੈ। ਭਾਈ ਇਹ ਹੈ ਸਤ ਸੰਗਤ ਦੀ ਨਿਸ਼ਾਨੀ, ਜਹ ਆਸਨ ਨਿਰੰਕਾਰੋ। ਨਿਰੰਕਾਰ ਕੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਿਰੰਕਾਰ ਨੇ। ਕਲਗੀਧਰ ਸਾਹਿਬ ਜੀਆਂ ਨੇ ਬਚਨ ਕੀਤਾ ਨਾ, ਤੀਨ ਰੂਪ ਹੈ ਮੋਹੇ ਕੇ ਸੁਣਹੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਇੱਕ ਸਰੂਪ ਸਾਡਾ ਨਿਰਗੁਣ, ਇੱਕ ਸਰਗੁਣ ਹੈ ਜੋ ਪ੍ਰਤੱਖ ਦਸ ਜਾਮੇ ਧਾਰਨ ਕੀਤੇ ਨੇ। ਇੱਕ ਗੁਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਪਾਵਨ ਸਰੂਪ ਹੈ। ਇਸੇ ਪ੍ਰਕਾਰ ਸਰੀਰ ਪੰਥ ਵਿੱਚ, ਆਤਮਾ ਗ੍ਰੰਥ ਵਿੱਚ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਨੇ, ਜਿਨ੍ਹਾਂ ਦੇ ਪ੍ਰਥਾਏ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਬਚਨ ਕੀਤੇ, ਸ੍ਰੀ ਗੁਰ ਕੇਰ ਸਰੀਰ ਜੋਉ ਸਭ ਥਾਨ ਸਮੇਂ ਸਭ ਨਾ ਦਰਸੈ ਹੈ। ਜੋ ਪ੍ਰਤੱਖ ਸਤਿਗੁਰਾਂ ਦਾ ਸਰਗੁਣ ਸਰੀਰ ਹੈ ਨਾ, ਇਹ ਇੱਕੇ ਸਮੇਂ ਸਾਰਿਆਂ ਸਥਾਨਾਂ 'ਤੇ ਦਰਸ਼ਨ ਨਹੀਂ ਦੇ ਸਕਦਾ। ਮੇਰੇ ਸਰੂਪ 'ਤੇ ਯਾ ਤੇ ਹੈ ਦੀਰਘ, ਇਸ ਕਰਕੇ ਗ੍ਰੰਥ ਰਿਧਾ ਗੁਰ ਕੋ ਇਹ ਜਾਣੋ ਉੱਤਮ ਹੈ ਸਭ ਥਾਨ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਪਿਤਾ ਜੀ ਫਰਮਾਉਂਦੇ ਨੇ, ਸਾਡੇ ਸਰੀਰ ਦੇ ਨਾਲੋਂ ਉੱਤਮ ਹੈ ਸਾਡਾ ਹਿਰਦਾ, ਸਾਡਾ ਦਿਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਹਾਰਾਜ ਆਪ ਜੀਆਂ ਤੋਂ ਉੱਤਮ ਕਿਵੇਂ ਹੈ? ਹਜ਼ੂਰ ਬਚਨ ਕਰਦੇ ਨੇ ਸਭ ਥਾਨ ਰਹੇ ਹੈ, ਇੱਕੋ ਸਮੇਂ ਸਾਰਿਆਂ ਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿ ਸਕਦੇ ਨੇ। ਮੌਜੂਦਾ ਸਮੇਂ ਦੇ ਵਿੱਚ ਦੇਸ਼ਾਂ ਵਿੱਚ, ਪ੍ਰਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਧਰਮਸ਼ਾਲਾ ਵਿੱਚ, ਗੁਰਦੁਆਰਿਆਂ ਦੇ ਵਿੱਚ, ਘਰਾਂ ਦੇ ਵਿੱਚ, ਤਖਤਾਂ 'ਤੇ, ਧਾਮਾਂ 'ਤੇ, ਸਭ ਸਥਾਨਾਂ 'ਤੇ ਇੱਕੋ ਸਮੇਂ ਸਤਿਗੁਰੂ ਜੀ ਸੁਭਾਏਮਾਨ ਨੇ ਨਾ, ਅਤੇ ਸਤਿਗੁਰੂ ਜੀ ਬਚਨ ਕਰਦੇ, ਇਸ ਕਰਕੇ ਸਾਡੇ ਤੋਂ ਉੱਤਮ ਨੇ, ਇੱਕੋ ਸਮੇਂ ਸਾਰਿਆਂ ਸਥਾਨਾਂ 'ਤੇ ਰਹਿ ਸਕਦੇ ਨੇ ਅਤੇ ਹੁਣ ਮੌਜੂਦਾ ਸਮੇਂ 'ਚ ਰਹਿ ਰਹੇ ਨੇ। ਮੇਰੇ ਸਰੂਪ 'ਤੇ ਯਾ ਤੇ ਹੈ ਦੀਰਘ, ਇਸ ਕਰਕੇ ਸਾਡੇ ਸਰੀਰ ਰੂਪੀ ਆਕਾਰ ਤੋਂ, ਸਰੀਰ ਰੂਪੀ ਸਰੂਪ ਤੋਂ ਵੱਡੇ ਨੇ। ਉੱਤਮ ਸਾਹਿਬ ਜਾਨ ਅਦਾਇਬ ਕਹਿ ਹੈ, ਸਰੀਰ ਤੋਂ ਉੱਤਮ ਜਾਣ ਕੇ ਸਾਹਿਬ ਪਰਮੇਸ਼ਰ ਜਾਣ ਕੇ ਅਦਬ ਕਰੋ। ਮਹਾਰਾਜ ਕਿਵੇਂ ਅਦਬ ਕਰੀਏ? ਪੂਜੋ ਚੰਦਨ ਕੇਸਰ, ਕੇਸਰ ਕੋ ਘਸ, ਤਖਤ ਸਾਹਿਬ ਜੀ 'ਤੇ ਚੰਦਨ ਘਸਾ ਕੇ, ਕੇਸਰ ਘਸਾ ਕੇ ਸੁਗੰਧੀਆਂ ਦਾ ਛਿੜਕਾਓ ਕੀਤਾ ਜਾਂਦਾ ਹੈ। ਸਾਧ ਸੰਗਤ ਜੀ ਫੁੱਲ ਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪੀਆਂ ਜਾਂਦੀਆਂ ਨੇ ਨਾ, ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਤੁਖਾਏ ਕੈ ਫੁੱਲ ਚੜਾ ਹੈ। ਫੁੱਲ ਚੜਾ ਕੇ, ਫੁੱਲਾਂ ਦੀ ਵਰਖਾ ਕਰਕੇ, ਫੁੱਲ ਮਾਲਾ ਅਰਪ ਕੇ, ਧੂਪਾਂ ਨੂੰ ਤੁਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਿਆਰਿਓ ਜਿੱਥੇ ਨਿਰੰਕਾਰ ਜੀ ਦਾ ਵਾਸਾ ਹੈ, ਜਹ ਆਸਨ ਨਿਰੰਕਾਰੋ, ਜਿੱਥੇ ਸਤ ਸੰਗਤ ਦੇ ਅੰਦਰ ਨਿਰੰਕਾਰ ਜੀ ਦਾ ਵਾਸਾ ਹੈ, ਜਿਹੜੇ ਇਸ ਸਥਾਨ 'ਤੇ ਆ ਕੇ ਵੱਸਦੇ ਨੇ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾੜ ਲਿਆ, ਵਿਸ਼ਿਆਂ ਨੂੰ ਉਹਨਾਂ ਨੇ ਮਾਰ ਲਿਆ, ਤ੍ਰਿਸ਼ਨਾ ਸਾਰੀ ਉਹਨਾਂ ਦੀ ਬੁਝੀ ਹੈ, ਜਨਮ ਅਤੇ ਮਰਨ ਦੇ ਵਿੱਚ ਬਹੁੜੋ ਉਹ ਨਹੀਂ ਆਉਂਦੇ ਹਨ।
2: ਪ੍ਰਗਟ ਏਕਾ ਗੁਪਤਾ,
0: ਮਹਾਰਾਜ ਜੀ ਪਰਮੇਸ਼ਰ ਜੀ ਦੀ ਹੋਰ ਵਡਿਆਈ ਪ੍ਰਗਟ ਕਰਕੇ ਦੱਸੋ। ਸਤਿਗੁਰੂ ਜੀ ਬਚਨ ਕਰਦੇ ਨੇ, ਇੱਕ ਗੁਰਮੁਖਾਂ ਨੂੰ ਤੇ ਪਰਮੇਸ਼ਰ ਜੀ ਪ੍ਰਗਟ ਹੀ ਨੇ, ਇੱਕ ਮਨਮੁਖਾਂ ਨੂੰ ਗੁਪਤ ਨੇ ਕਦੇ ਦੀਦਾਰ ਨਹੀਂ ਹੁੰਦੇ। ਇੱਕ ਜਿਹੜੇ ਅੰਧ ਅਗਿਆਨੀ ਨੇ, ਉਹਨਾਂ ਦੇ ਹਿਰਦਿਆਂ ਦੇ ਅੰਦਰ ਮਨਮੁਖਤਾਈ ਦਾ ਅੰਧ ਗੁਬਾਰ ਬਣਿਆ ਰਹਿੰਦਾ, ਨਾ ਉਹਨਾਂ ਨੂੰ ਨਿਰਗੁਣ ਦਾ ਗਿਆਨ, ਨਾ ਸਰਗੁਣ ਦਾ ਬੋਧ ਹੈ। ਇਸੇ ਪ੍ਰਕਾਰ
2: ਪ੍ਰਗਟ ਏਕਾ ਗੁਪਤਾ,
0: ਇੱਕ ਪਰਮੇਸ਼ਰ ਜੀ ਆਪ ਹੀ ਸੰਸਾਰ ਨੂੰ ਪ੍ਰਗਟ ਕਰਨ ਵਾਲੇ ਨੇ, ਇੱਕ ਹੈ ਗੁਪਤਾ, ਇੱਕ ਅੰਤ ਕਾਲ ਸੰਸਾਰ ਨੂੰ ਗੁਪਤ ਮਹਾਪਰਲੋ ਕਰਕੇ ਕਰਨ ਵਾਲੇ ਹਨ।
2: ਧੁੰਦੂਕਾਰੋ,
0: ਇੱਕ ਅਰਬਦ ਨਰਬਦ ਧੁੰਦੂਕਾਰਾ, ਐਸੇ ਸਮੇਂ ਨੂੰ ਵੀ ਬਣਾਉਣ ਵਾਲੇ ਆਪ ਹਨ। ਇਸੇ ਪ੍ਰਕਾਰ
2: ਏਕਾ ਪ੍ਰਗਟ ਏਕਾ ਗੁਪਤਾ,
0: ਏਕ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਪ੍ਰਗਟ ਸਾਖਿਆਤ ਕਾਰਨੇ, ਮਨਮੁਖਾਂ ਦੇ ਹਿਰਦਿਆਂ ਦੇ ਵਿੱਚੋਂ ਪਰਮੇਸ਼ਰ ਜੀ ਦਾ ਅਭਾਵ ਹੈ, ਵਸਦੇ ਹੋਏ ਹੋਣ ਕਰਕੇ ਵੀ ਮਨਮੁਖ ਨਹੀਂ ਜਾਣ ਸਕਦੇ। ਸੋ ਇਸ ਪ੍ਰਕਾਰ ਅੰਧ ਗੁਬਾਰ ਉਹਨਾਂ ਦੇ ਪ੍ਰਤੱਖ ਜੀਵਨ ਦੇ ਅੰਦਰ ਵੀ ਸਦਾ ਬਣਿਆ ਹੀ ਰਹਿੰਦਾ ਹੈ। ਇਸੇ ਪ੍ਰਕਾਰ
2: ਪ੍ਰਗਟ ਏਕਾ ਗੁਪਤਾ,
0: ਭਾਈ ਇੱਕ ਅਸਥਾਨਾਂ ਦੇ ਗੁਰਮੁਖਾਂ ਨੂੰ ਪਰਮੇਸ਼ਰ ਜੀ ਸਭ ਮਹਿ ਜੋਤ ਜੋਤ ਹੈ ਸੋਏ ਪ੍ਰਗਟ ਰੂਪ ਹੋ ਕਰਕੇ ਦਰਸ਼ਨ ਦਿੰਦੇ ਨੇ। ਇੱਕ ਜਿਹੜੇ ਮਨਮੁਖ ਨੇ ਉਹਨਾਂ ਨੂੰ ਪਰਮੇਸ਼ਰ ਜੀ ਕੋਈ ਬੋਲੇ ਦੂਰ ਅਤਿਅੰਤ ਦੂਰ ਭਾਸਦੇ ਨੇ, ਉਹਨਾਂ ਨੂੰ ਦੀਦਾਰ ਨਹੀਂ ਹੁੰਦੇ। ਐਸੇ ਜਿਹੜੇ ਇੱਕ ਮਨਮੁਖ ਅਗਿਆਨੀ ਨੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਅੰਧਕਾਰ ਗੁਬਾਰ ਮਨਮੁਖਤਾਈ ਦਾ ਹਨੇਰਾ ਬਣਿਆ ਰਹਿੰਦਾ ਹੈ ਜੀਓ।
2: ਮੱਧ ਅੰਤ ਪ੍ਰਭ ਸੋਈ,
0: ਸ੍ਰਿਸ਼ਟੀ ਦੇ ਆਦਿ ਸਮੇਂ ਦੇ ਵਿੱਚ ਵੀ, ਹੁਣ ਮੱਧ ਕਾਲ ਸਮੇਂ ਦੇ ਵਿੱਚ ਵੀ ਤੇ ਅੰਤ ਕਾਲ ਦੇ ਸਮੇਂ ਵੀ, ਸੋਈ ਉਹ ਪ੍ਰਭੂ ਪਰਮੇਸ਼ਰ ਜੀ ਹੀ ਤ੍ਰੇਈ ਕਾਲ ਆਬਾਦ ਸਦਾ ਰਹਿਣ ਵਾਲੇ ਹਨ।
2: ਨਾਨਕ ਸਾਚ ਵਿਚਾਰੋ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਪਿਆਰਿਓ ਗੁਰਸਿੱਖੋ ਇਹ ਸੱਚ ਸਰੂਪ ਪਰਮੇਸ਼ਰ ਜੀ ਦੀ ਸੱਚੀ ਵਿਚਾਰ ਤੁਹਾਡੇ ਤਾਂ ਹੀ ਕਹਿ ਕੇ ਸੁਣਾਈ ਹੈ। ਜਦੋਂ ਪਰਮੇਸ਼ਰ ਜੀ ਪ੍ਰਗਟ ਨੇ, ਗੁਪਤ ਨੇ, ਅੰਧਕਾਰ ਗੁਬਾਰ ਕਰਨ ਵਾਲੇ ਨੇ, ਆਦ ਮੱਧ ਅੰਤ ਦੇ ਵਿੱਚ ਤਿੰਨਾਂ ਸਮਿਆਂ ਸਾਰਿਆਂ ਸਮਿਆਂ ਵਿੱਚ ਆਬਾਦ ਰੂਪ ਨੇ, ਆਪ ਰਹਿਣ ਵਾਲੇ ਨੇ, ਤਿਸ ਪਰਮੇਸ਼ਰ ਜੀ ਦੇ ਨਾਲ ਹੀ ਜੁੜਨਾ ਕਰੋ, ਤਿਸ ਦੀ ਹੀ ਬੰਦਗੀ ਕਰਨੀ ਕਰੋ, ਤਿਸ ਦੇ ਹੀ ਨਾਮ ਨੂੰ ਜਪਣਾ ਕਰੋ, ਜਨਮ ਮਰਨ ਤੋਂ ਰਹਿਤ ਹੋ ਜਾਵੋਗੇ। ਜਿਹੜਾ ਜਨਮ ਲੈਂਦਾ ਅਤੇ ਮਰ ਜਾਂਦਾ ਆਉਣ ਜਾਣ ਦੇ ਵਿੱਚ ਹੈ, ਉਸ ਨੂੰ ਕਿਉਂ ਜਪਣਾ? ਜੋ ਸਦਾ ਸਦਾ ਸਥਿਰ ਰਹਿਣ ਵਾਲੇ ਪਰਮੇਸ਼ਰ ਜੀ ਨੇ, ਤਿਸ ਨੂੰ ਜਪਣਾ ਕਰੋ। ਇਹ ਵੱਡਾ ਭਾਰੀ ਪਰ ਉਪਕਾਰ ਦਸ ਜਾਮੇ ਧਾਰਨ ਕਰਕੇ ਸਤਿਗੁਰਾਂ ਨੇ ਕੀਤਾ ਹੈ, ਜੋ ਸਮੁੱਚੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦੇ ਕਰਕੇ ਸਿਮਰਨ ਭਜਨ ਬੰਦਗੀ ਵਾਹਿਗੁਰੂ ਜੀ ਦੀ ਕਰਾਈ ਹੈ, ਕਿਸੇ ਸਰੀਰ ਨਾਲ ਨਹੀਂ ਜੋੜਿਆ, ਨਿਰੰਕਾਰ ਪਰਮੇਸ਼ਰ ਜੀ ਦੇ ਨਾਲ ਜੋੜਿਆ, ਉਸੇ ਦੀ ਬੰਦਗੀ ਕਰੋ। ਉਹੀ ਉਹ ਤਾਰਨਹਾਰ ਤਿੰਨਾਂ ਸਮਿਆਂ ਤੋਂ, ਸਮਿਆਂ ਦੇ ਪ੍ਰਭਾਵ ਤੋਂ ਜੋ ਰਹਿਤ ਹੈ, ਕਾਲ ਦੇ ਪ੍ਰਭਾਵ ਤੋਂ ਰਹਿਤ ਹੈ, ਕਾਲ ਦਾ ਵੀ ਮਹਾਂਕਾਲ ਹੈ, ਐਸੇ ਪਰਮੇਸ਼ਰ ਜੀ ਨੂੰ ਜਪਣਾ ਕਰੋ। ਲੇਖੇ ਛੁੱਟ ਜਾਣਗੇ, ਮੁੱਕ ਜਾਣਗੇ, ਬੰਧਨ ਟੁੱਟ ਜਾਣਗੇ, ਵਿਕਾਰ ਰੁਕ ਜਾਣਗੇ, ਆਉਣਾ ਜਾਣਾ ਨਹੀਂ ਹੋਵੇਗਾ, ਡਰ ਮੁੱਕ ਜਾਣਗੇ। ਪ੍ਰੇਮ ਦੇ ਨਾਲ ਅਤੇ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਕਰੋ ਜੀ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਬਖਸ਼ਿਆ ਹੈ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਤਿਗੁਰੂ ਜੀ ਅਤੇ ਗੁਰਸੰਗਤ ਨੇ ਕਿਰਪਾਲਤਾ ਕਰਕੇ ਸਮਰਥ ਬਖਸ਼ਣੀ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ। ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨ ਗੁਰਬਾਣੀ ਦੁਆਰਾ ਅਤੇ ਗੁਰਸ਼ਬਦ ਦੀ ਵਿਚਾਰ ਦੁਆਰਾ ਬਖਸ਼ੇ ਨੇ, ਕਥਨ ਕਰਵਾਏ ਨੇ, ਸਰਵਣ ਕਰਵਾਏ ਨੇ, ਸਾਡਿਆਂ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਨਿਤਨੇਮ ਦੀ ਪਰਪੱਕਤਾ, ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਆਪ ਜੀਆਂ ਦੀ ਬਖਸ਼ੀ ਹੋਈ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਵੇ, ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤ

ਸਤ ਸ੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰੂ ਪੰਥ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਪਾਤਸ਼ਾਹ ਮਹਾਰਾਜ ਦਰ ਸਾਹਿਬ ਵਿੱਚ ਕੀਰਤਨ ਦੀ ਹਾਜ਼ਰੀ ਭਰਦੀਆਂ ਸਤਿਕਾਰ ਵਜੋਂ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ। ਪਾਤਸ਼ਾਹ ਜੀ ਨਾਮ ਜਾਣੇ ਜਾਣ ਸਭਨਾਂ ਦੀ ਚੜ੍ਹਦੀ ਕਲਾ ਪੇਸ਼ ਕਰਨੀ ਹਰ ਦਮਦਾਨ ਫਤਿਹ ਯਾਤਰਾ ਸਿੱਖੋ ਸ਼ਬਦ ਪਿਆਰ।

कहूँ वास बने करंत

Thank you.

ਕੁਮਾਰ ਸੀ ਤਹੀਨ ਕਾਲ ਫਾਂਸ ਕੇ ਅਧੀਨ ਸਦਾ ਜੋ ਗੁਣ ਕੀ ਚੌਕਰੀ ਫਿਰ ਆਈ ਫਿਰਤ ਹੈ। ਏਕ ਸੇ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਬਿਸ਼ਨ ਕੇ ਤੇ ਵੇਦ ਓ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਧਾਰ ਕਿਤੇ ਅਸਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਵੀਰੇ ਓ ਪਿਗੰਬਰ ਕਿਤੇ ਗਨ ਨਾ ਪਰਤ ਏ ਤੇ ਭੂਮ ਹੀ ਤੋਇ ਕੇ ਫਿਰ ਭੂਮ ਹੀ ਮਿਲਾਏ ਹੈ। ਜੋ ਕਿ ਜਤਿ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਗੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨਸੇ ਮਹੀਪ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਸ ਦਿੱਲੀ ਸਰਦਰੁ ਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜਦ ਕਰੇ ਅਨੇਕ ਤੋਪ ਜੀ ਕਪਟ ਫੇਸ ਬੋਸਤੀ ਅਨੇਕ ਦਾਨੀ ਵਾਵਤ ਹੈ। ਸੀਸ ਕੋ ਕਹ ਭਯ ਮਲ ਜਪ ਕਾਠ ਦੇ ਅਨੇਕ ਡੰਡ ਸੋ ਤੋ ਨ ਡੰਡੋ ਤੇ ਅਸ ਟੰਗ ਅਤਿ ਤੀਸ ਕੋ ਕਹ ਭਯ ਰੁਕ ਜੋ ਬੇਡਾਰਿਓ ਰਹਿਓ ਉਰਧ ਮੁਖ ਮਨ ਤੇ ਨ ਮੁੰਡ ਨੇ ਹੋ ਰਾਯੋ ਆਦਿ ਇਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੋਂ ਕਿਸੋ ਕਸੋ ਆਖ ਕੋ ਚਰਈਆ ਫਲ ਫੂਲ ਕੋ ਫਚਈਆ ਸਦਾ ਬਨ ਕੋ ਰਮਈਆ ਔਰ ਦੂਸਰੋ ਨ ਬੋ ਕਸੋ ਕਹਾ ਭਯੋ ਭੇੜ ਜੋ ਖਸਤ ਸੀਸ ਪਿਛਨ ਸੋ ਮਾਟੀ ਕੋ ਫਚਈਆ ਬੋਲ ਪੂਛ ਲੀਜੇ ਜੋ ਕਸੋ ਕਾਮਨ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਭੀਨ ਕਸ ਭੇਟ ਪਰ ਲੋਕ ਸੋ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓ ਕਰਤ ਹੈ। ਏਕ ਪਾਏ ਠਾਂਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਫੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚਿਰ ਦੇਸ ਦੇਸ ਵਿਚਰਤ ਹੈ। ਗਿਆਨ ਕੇ ਬਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੇਨ ਕਸ ਕੇ ਤਰਤ ਹੈ। ਜੈਸੇ ਇੱਕ ਸੌਂਗੀ ਕਹੂੰ ਜੋ ਕਿਆ ਬੈਰਾਗੀ ਬਨੇ ਕਬ ਹੂੰ ਸੰਨਿਆਸ ਫੇਸ ਬਨ ਕੇ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ

ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਗੁੰਜਰ ਔਗਤ ਹਾਂ ਅਨੇਕਤਾ ਪੁਕਾਰਹੀ। ਕਹਾ ਭਯ ਜੋਪ ਕਲ ਵਤਰ ਲਿਓ ਕਾਂਸੀ ਬੀਚ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰਹੀ। ਕਹਾ ਭਯ ਫਾਂਸੀ ਡਾਰ ਬੁੱਢ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ। ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਿਸ ਗਿਆਨ ਕੋ ਵਿਚਾਰਹੀ। ਤਾਪ ਕੇ ਸਹਿਤ ਜੋ ਪਿਪਾਈਏ ਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ। ਜਾਪ ਕੇ ਕੀਏ ਤ ਜੋ ਪਿਪਾਇਤ ਜਾਪ ਦੇਵ ਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ। ਨਭ ਕੇ ਉੜੇ ਤੇ ਜੋ ਪਿਨਾਰਾਇਣ ਪਾਈਏ ਤੇ ਅਨਲ ਆਕਾਸ਼ ਪੰਛੀ ਡੋਲ ਵੋ ਕਰਤ ਹੈ। ਆਗਮੇ ਜਰਤ ਕਰਤ ਰਾਣ ਕੀ ਪਰਤ ਕਰ ਪਤਾਲ ਕੇ ਬਸ

ਦੇਸ ਭਾਖਾਰ ਟੰਤ ਗਈ ਦੇਸ ਦੇਸ ਵਿਦਿਆ ਬੜੰਤ ਗਈ ਗਰਤ ਭਾਂਤ ਭਾਂਤਨ ਵਿਚਾਰ ਨਹੀਂ ਨੈਗ ਦਾਸ ਪਾਇਤ ਨ ਪਾਰ ਕਈ ਤੀਰਥ ਤੀਰਥ ਭਰਮਤ ਸੋ ਭਰਮ ਕਈ ਅਗਨ ਹੋਤਨ ਕਈ ਦੇਵ ਕਰਮ।

ਗ੍ਰੰਥ ਸੇਵ ਹੈ ਸਦਾ ਸੇ ਦਸਪਤੀ ਤਪਸਪਤੀ ਬਨਸਪਤੀ ਜਪਸਦਾ ਅਗਸਤ ਆਦ ਜੇ ਬੜੇ ਤਪਸ ਤਪੀ ਵਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਗ੍ਰੰਥ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਦ ਪਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਵ ਲੋਕ

ਦੇਵ ਫੇਵ ਨਾ ਜਾਣੈ ਜੇ ਮਰਮ ਵੇਦ ਕਤੇਬ ਸਨਕ ਔਸਨ ਕੇ ਸਨੰਦਨ ਪਾਵਹੀ ਨਾ ਸੇਬ ਜਛ ਕਿਨਰ ਮਛ।

ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹਿਉ ਵਿਰਾਜ ਤੇ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸ ਨੰਕੇ ਬਿਖੇ ਬਿਰਾਜ ਸੂਦਰ ਭੀ ਵਹਿ ਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਕ ਸਰੂਪ ਰਾਤ ਦਿਵਸ ਨ ਮਧ ਉਰਧ ਨ ਭੂਮ ਆਕਾਸ ਅਨੂਪ ਜਾਤ ਜਨਮ ਨ

ਨੈਣ ਭੰਜਨਾ ਤੇ ਜਲਧਰ ਪ੍ਰਭਾਉ ਸਰਬਤਰ ਸਾਥ। ਜਿਹ ਜਾਤ ਪਾਤ ਨਹੀਂ ਵੇਦ ਭਰਮ, ਜਿਹ ਰੰਗ ਰੂਪ ਨਹੀਂ ਏਕ ਧਰਮ, ਜਿਹ ਸਤਰ ਮਿੱਤਰ ਦੋ ਏਕ ਸਾਰ, ਅੱਛਾ ਸਰੂਪ ਅਬਚਲ ਪਾਰ। ਜਾਨੀ ਨ ਜਾਏ ਜਿਹ ਰੂਪ ਰੇਖ, ਕਹੇ ਬਾਸ ਦਾਸ ਕਹੇ ਕੌਣ ਫੇ, ਕਹੇ ਨਾਮ ਦਾਸ ਹੈ ਕੌਣ ਜਾਤ, ਜਿਹ ਸਤਰ ਮਿੱਤਰ ਨਹੀਂ ਪੁੱਤਰ ਭਰਾਤ। ਕਰੁਣਾ ਨਿਧਾਨ ਕਾਰਨ ਸਰੂਪ, ਜੇ ਚੱਕਰ ਚੈਨ ਨਹੀਂ ਰੰਗ ਰੂਪ, ਜੇ ਖੇਦ ਵੇਦ ਨਹੀਂ ਕਰਮ ਕਾਲ, ਸਭ ਜੀਵ ਜੰਤ ਕੇ ਕਰਤ ਪਾਲ। ਉਰਧੰਗ ਬਿਰਹਤ ਸਿੱਧੰਗ ਸਰੂਪ, ਬੁੱਧੰਗ ਪਾਲ ਜੁਧੰਗ ਅਨੂਪ, ਜੇ ਰੂਪ ਰੇਖ ਨਹੀਂ ਰੰਗ ਰਾਗ, ਅੰਛਿਜ ਤੇਜ ਅਨਭਿਜ ਤਾਗ। ਜਲ ਤਲ ਮਹੀ ਬਵੰਤ ਅੰਦੁਰੰਤ, ਜਿਹ ਨੇਤ ਨੇਤ ਨਿਸ਼ਚਿਤ ਨੂਚਰੰਦ ਪਾਇਓ, ਨ ਜਾਏ ਜਿਹ ਪੈਰ ਪਾਰ, ਦੀਨਾ ਨੂੰ ਦੁਖ ਦਹਿ ਤਾ ਉਦਾਰ। ਕਈ ਕੋਟ ਇੰਦਰ ਜਿਹ ਪਾਨ ਹਾਰ, ਕਈ ਕੋਟ ਰੁਦਰ ਚੁਗਿਆ ਦੁਆਰ, ਕਈ ਵੇਦ ਵਿਆਸ ਬ੍ਰਹਮਾ ਅਨੰਤ, ਜਿਹ ਨੇਤ ਨੇਤ ਨਿਸ਼ਚਿਤ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਧੀਨ ਕਿਤੇ ਵਿਆਸ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ ਕਹੀਅਤ ਹੈ ਕਰਤ ਹੈ ਵਿਚਾਰ ਪੈਣਾ ਪੂਰਨ ਕੋ ਪਾਵੇ ਪਾਰ ਦਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾ ਵਾਰ ਪਾਈ ਨਾ ਪਾਰ ਪੈ ਅਪਾਰ ਕੈ ਬਖਾਨੀਏ ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੈ ਰਾਸੀ ਹੈ ਅਨਾਸੀ ਕੈ ਕਮਾਨੀਏ ਜੰਤਰ ਹੂੰ ਨ ਜਾਤ ਜਾ ਕੇ ਬਾਬ ਹੂੰ ਨ ਮਾਇ ਦਾ ਕੇ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨ ਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੈ ਕਜਾਨੀਏ ਤੇਜ ਹੂੰ ਕੋ ਤਾਰ ਹੈ ਕੇ ਰਾਜ ਸੀ ਕੋ ਸਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੇ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਹੂਪਨ ਕੋ ਹੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੋਧ ਕੋ ਅਭੂਤ ਹੈ ਕਿ ਅਛੇ ਅਵਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਤਿਹੰਦਾ ਹੈ ਗਨੀਮਨ ਕਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰਨ ਕੇ ਸਾਲ ਹੈ ਕਿ ਮਿੱਤਰਨ ਕੋ ਬੋਕਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਸਤ੍ਰੀ ਹੈ ਨਰ ਹੈ ਵਿਸ਼ਵ ਕੋ ਭਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਭਾਈ ਹੈ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਗ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹਬ ਸੀ ਹਲ ਵਿਧਿਆਵੇ ਪੂਰਵ ਬਿਨਾ ਪਾਰ ਪਾਵੇ ਅਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਥ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜੈ ਮਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਹੁਜਈਆ ਹੈ ਮੋਹਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਜੋਗ ਹੂੰ ਕੋ ਜੋਗ ਹੈ ਦਰਿਆ ਦਰੁਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦਰ ਕੇ ਕੂਲ ਕੇ ਹੰਸ ਨੀ ਸਿਸੀ ਹਰੁਮ ਹੀਰ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਾਲੀ ਸਾਤੋ ਸਿੰਧ ਰੂਲ ਕੇ ਪਾਰਸੇ ਪਲਾਉ ਗੜ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ

ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ

ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਜਦੋਂ ਸਿੰਘਾਂ ਦੇ ਤਾਈਂ ਬਚਨ ਕਰਨਾ ਕੀਤਾ, ਮਹਾਰਾਜ ਜੀ ਨੇ ਕਿਹਾ ਕਿ ਭਾਈ ਹੁਣ ਅਸਾਂ ਨੇ ਅੱਗੇ ਦੱਖਣ ਦੇ ਵੱਲ ਜਾਣਾ ਹੈ, ਦੱਖਣ ਦੇ ਵੱਲ ਅਸਾਂ ਨੇ ਪ੍ਰਸਥਾਨ ਕਰਨਾ ਹੈ ਜੀ ਦੀ ਕਿਰਪਾ ਦੇ ਨਾਲ, ਜਿਹਦਾ ਨਾਮ ਸਾਧ ਸੰਗਤ ਜੀ ਸ਼ਹਿਜ਼ਾਦਾ ਮੁਅੱਜ਼ਮ ਸੀ। ਇਹ ਔਰੰਗਜ਼ੇਬ ਦਾ ਜਿਹੜਾ ਲੜਕਾ ਅਤੇ ਵੱਡਾ ਜਿਹੜਾ ਸੀ ਨਾ ਤਾਰਾ ਆਜ਼ਮ, ਅਤੇ ਉਹਨੂੰ ਵਲੀ ਅਹਿਦ ਘੋਸ਼ਿਤ ਕਰਨਾ ਕੀਤਾ, ਭਾਵ ਕਿ ਉਹਨੂੰ ਰਾਜਕੁਮਾਰ ਦਾ ਦਰਜਾ ਪ੍ਰਾਪਤ ਹੋਇਆ ਸੀ। ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹਨੂੰ ਰਾਜਕੁਮਾਰ ਵੇ ਚਲਾਣਾ ਕਰ ਜਾਵੇ ਜਾਂ ਕਿਸੇ ਤਰ੍ਹਾਂ ਦੇ ਨਾਲ ਹਟ ਜਾਵੇ, ਉਹ ਤੋਂ ਬਾਅਦ ਵਲੀ ਅਹਿਦ ਜਿਹੜਾ ਹੁੰਦਾ ਹੈ ਉਹਦੀ ਚੋਣ ਕੀਤੀ ਜਾਂਦੀ ਹੈ ਕਿ ਇਹਨੂੰ ਇਹ ਹੁੰਦਾ ਹੈ ਅਗਲਾ, ਇਹ ਅਗਲਾ ਬਾਦਸ਼ਾਹ ਹੋਵੇਗਾ। ਇਸ ਤਰ੍ਹਾਂ ਹੀ ਔਰੰਗਜ਼ੇਬ ਦੇ ਵੇਲੇ ਸਾਧ ਸੰਗਤ ਜੀ ਉਹਦੇ ਬੱਚੇ ਜਿਹੜੇ ਸਨ ਉਹ ਵੀ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੇ ਸਨ, ਸਾਰਿਆਂ ਦੀ ਆਰਬਲਾ 65-70 ਸਾਲ ਤੋਂ ਅੱਗੇ ਹੋ ਚੁੱਕੀ ਸੀ, ਕਿਉਂਕਿ ਔਰੰਗਜ਼ੇਬ ਹੀ ਆਪ 90 ਸਾਲ ਤੋਂ ਆਜ਼ਾਦੀ ਆਰਬਲਾ ਦੇ ਵਿੱਚ ਉਸ ਪਾਪੀ ਦਾ ਭੋਗ ਪਿਆ। ਇਹਨੇ ਵਲੀ ਅਹਿਦ ਤਾਰੇ ਨੂੰ ਘੋਸ਼ਿਤ ਕਰਨਾ ਕੀਤਾ। ਤਾਰਾ ਜਿਹੜਾ ਨਾ ਸਾਧ ਸੰਗਤ ਜੀ ਬੜਾ ਬੇਈਮਾਨ ਕਿਸਮ ਦਾ ਸੀ, ਜਿਸ ਤਰ੍ਹਾਂ ਕਿ ਔਰੰਗਜ਼ੇਬ ਜਿਹੜਾ ਬੇਈਮਾਨ ਸੀ ਨਾ, ਇਸ ਤਰ੍ਹਾਂ ਹੀ ਪਿਆਰਿਓ ਉਹਦੀ ਵੀ ਪ੍ਰਵਿਰਤੀ ਉਹੋ ਜਿਹੀ ਹੀ ਸੀ, ਬੜਾ ਕੱਟੜ ਬੜਾ ਬੇਈਮਾਨ ਬੰਦਾ। ਅਤੇ ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ ਦੂਰ ਅੰਦੇਸ਼ੀ ਹੈ। ਗੁਰੂ ਮਹਾਰਾਜ ਨੇ ਵੀ ਜਦੋਂ ਮਹਾਰਾਜ ਜੀ ਦੇ ਕੋਲ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਹੈ ਇਹ ਆਪ ਆਇਆ, ਇਹਨੇ ਬੇਨਤੀਆਂ ਕੀਤੀਆਂ, ਭਾਈ ਨੰਦ ਲਾਲ ਜੀ ਨੇ ਬੇਨਤੀਆਂ ਕੀਤੀਆਂ ਉਹਦੇ ਕੰਪੈਰ ਦੇ ਨਾਲ। ਪਿਆਰਿਓ ਇਹ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਸੀ ਇਹ ਚੰਗਾ ਨੇਕ ਦਲੀਆ ਬੰਦਾ ਸੀ। ਠੀਕ ਹੈ, ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ ਕੋਈ ਵਿਅਕਤੀ ਜਿਹੜਾ ਸੰਸਾਰ ਦੇ ਵਿੱਚ ਵੇਖੋ 100% ਹਰ ਕੋਈ ਵੀ ਵਿਅਕਤੀ ਜਿਹੜਾ ਖਰਾ ਨਹੀਂ ਉਤਰਦਾ, ਦੋਸ਼ ਹਰੇਕ ਦੇ ਵਿੱਚ ਹੁੰਦੇ ਹਨ। ਸਿਆਣੇ ਕਹਿੰਦੇ

ਜਦੋਂ ਇਹੋ ਜਿਹੀ ਗੱਲ ਹੋ ਜਾਵੇ ਉਸ ਵੇਲੇ ਤੇ ਇਹ ਵੇਖਣਾ ਚਾਹੀਦਾ ਕਿ ਇਹਦੇ ਵਿੱਚ ਜ਼ਿਆਦੇ ਗੁਣ ਹਨ ਜਾਂ ਜ਼ਿਆਦੇ ਔਗੁਣ ਹਨ। ਜੇ ਵੇਖਿਆ ਕਿ ਭਾਈ ਇਹਦੇ ਅੰਦਰ ਜ਼ਿਆਦੇ ਗੁਣ ਹਨ ਥੋੜ੍ਹੇ ਔਗੁਣ ਹਨ ਉਹਨੂੰ ਸਵੀਕਾਰ ਕਰ ਲੈਣਾ ਚਾਹੀਦਾ, ਤੇ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦੇ ਔਗੁਣ ਹਨ ਥੋੜ੍ਹੇ ਕੋ ਗੁਣ ਹਨ ਤੇ ਉਸ ਬੰਦੇ ਨੂੰ ਤੁਸੀਂ ਸਵੀਕਾਰ ਕਰੋਗੇ ਤੇ ਕੰਮ ਖਰਾਬ ਹੋ ਜਾਂਦਾ ਹੈ। ਕਿਉਂਕਿ ਪਿਆਰਿਓ ਇਹ ਯਾਦ ਰੱਖਣਾ ਚਾਹੀਦਾ, ਕਈ ਵਾਰੀ ਕਈ ਬੰਦੇ ਕਹਿੰਦੇ ਨਾ ਕਿ ਜੀ ਕਿਸੇ ਨੇ ਬਹੁਤ ਗਲਤ ਕੰਮ ਕੀਤਾ, ਉਹ ਪਿਆਰਿਓ ਇੱਕ ਆਧਾ ਉਹਦਾ ਗੁਣ ਦੱਸਦੇ ਹਨ, ਕੋਈ ਇੱਕ ਆਧਾ ਗੁਣ ਹੋਣ ਕਰਕੇ ਪਿਆਰਿਓ ਬੰਦਾ ਚੰਗਾ ਨਹੀਂ ਬਣ ਜਾਂਦਾ, ਜਾਂ ਕੋਈ ਇੱਕ ਆਧਾ ਛੋਟਾ ਵੱਡਾ ਔਗੁਣ ਹੋਣ ਕਰਕੇ ਬੰਦਾ ਮਾੜਾ ਨਹੀਂ ਹੋ ਜਾਂਦਾ। ਇਹ ਵੇਖਣਾ ਚਾਹੀਦਾ, ਬਹੁਤ ਵੱਡੀ ਪਿਆਰਿਓ ਤਰਾਸਦੀ ਹੈ। ਲੇਕਿਨ ਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਤਾਰਾ ਜਿਹੜਾ ਇਹ ਫਿਰ ਗੱਦੀ ਦੇ ਉੱਤੇ ਬੈਠ ਗਿਆ, ਉਹੀ ਔਰੰਗਜ਼ੇਬ ਦਾ ਸਿਲਸਿਲਾ ਜਿਹੜਾ ਉਸ ਤਰ੍ਹਾਂ ਹੀ ਕੱਟਰਵਾਦ ਜਿਹੜਾ ਫਿਰ ਤੋਂ ਚੱਲ ਪਵੇਗਾ, ਤੇ ਇਹ ਆਪ ਪਿਆਰਿਓ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਖੁਦ ਜਦੋਂ ਉਹਨੇ ਭੇਜਿਆ ਗੁਰੂ ਮਹਾਰਾਜ ਜੀ ਨੇ ਉਹਦੀ ਇਮਦਾਦ ਉਹਦੀ ਮਦਦ ਕਰਨੀ ਕੀਤੀ ਹੈ। ਇਹ ਦੂਰ ਅੰਦੇਸ਼ੀ ਹੈ ਸਤਿਗੁਰੂ ਮਹਾਰਾਜ ਜੀ ਦੀ, ਕਿਉਂਕਿ ਚੰਗਾ ਆਦਮੀ ਪਿਆਰਿਓ ਤਖਤਾਂ ਦੇ ਉੱਤੇ ਜਦੋਂ ਬਹਿੰਦੇ ਹਨ, ਚੰਗੇ ਅਸਥਾਨਾਂ ਦੇ ਉੱਤੇ ਚੰਗਾ ਆਦਮੀ ਜਦੋਂ ਬੈਠ ਜਾਵੇ ਤੇ ਫਿਰ ਆਮ ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਉਹਨੇ ਆਪ ਸਾਰਾ ਕੰਮ ਸੁਧਾਰਨਾ ਹੁੰਦਾ। ਬੇਈਮਾਨ ਬੰਦਾ ਚੰਗੀ ਥਾਂ ਤੇ ਬੈਠ ਜਾਵੇ ਪਿਆਰਿਓ ਉਹਨੇ ਸਾਰਾ ਗੰਦ ਖਿਲਾਰ ਦੇਣਾ ਹੈ। ਹੁਣ ਕਦੇ ਵੀ ਆਪ ਜੀ ਦੇਖੋ ਕੋਈ ਵੀ ਥਾਂ ਦੇ ਉੱਤੇ ਵੇਖੋ, ਕਿਸੇ ਅਸਥਾਨ ਦੇ ਉੱਤੇ ਕੋਈ ਇਸ ਤਰ੍ਹਾਂ ਜਿੱਥੇ ਬਹੁਤ ਵੱਡੇ ਇਹ ਰੁਤਬੇ ਹੁੰਦੇ ਉਹਨਾਂ ਦੇ ਉੱਤੇ ਚੰਗਾ ਆਦਮੀ ਆ ਜਾਵੇ ਉਹ ਕੌਮ ਨੂੰ ਉਹ ਦੇਸ਼ ਨੂੰ ਬਹੁਤ ਅੱਗੇ ਲੈ ਕੇ ਚੱਲ ਜਾਂਦਾ। ਬੇਈਮਾਨ ਆ ਜਾਵੇ ਉਹ ਪਿਆਰਿਓ ਸਾਰਿਆਂ ਦਾ ਪੱਠਾ ਪਾ ਦਿੰਦਾ। ਇਸ ਤਰ੍ਹਾਂ ਹੀ ਤਾਰਾ ਆਜ਼ਮ ਜਿਹੜਾ ਹੈ ਉਹਦੀ ਮਦਦ ਨਹੀਂ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਮੌਜ਼ਮ ਦੀ ਮਦਦ ਕੀਤੀ ਹੈ, ਸਿੰਘਾਂ ਦਾ ਜਥਾ ਭੇਜਣਾ ਕੀਤਾ, ਉਹਨੂੰ ਮੌਤ ਦੇ ਘਾਟ ਉਤਾਰਿਆ ਤੇ ਇਹ ਆਪ ਫਿਰ ਮੌਜ਼ਮ ਜਿਹੜਾ ਬਾਅਦ ਦੇ ਵਿੱਚ ਇਹਨੂੰ ਆ ਖਿਤਾਬ ਜਿਹੜਾ ਮਿਲਿਆ ਨਾ ਆਗਰੇ ਤੋਂ ਮਿਲਿਆ, ਕਿਉਂਕਿ ਇਹਨਾਂ ਦੇ ਨਾਮ ਵੱਖਰੇ ਹੋਇਆ ਕਰਦੇ ਸਨ। ਔਰੰਗਜ਼ੇਬ ਦਾ ਵੀ ਨਾਮ ਸਾਧ ਸੰਗਤ ਜੀ ਆਲਮਗੀਰ ਸੀ ਉਹਦਾ ਨਾਮ, ਤੇ ਉਹਨੇ ਇਹ ਤਖੱਲਸ ਇਹ ਰੁਤਬਾ ਆਪਣੇ ਨਾਮ ਦੇ ਨਾਲ ਲਾਇਆ ਔਰੰਗਜ਼ੇਬ ਕਰਕੇ। ਇਸ ਤਰ੍ਹਾਂ ਹੀ ਬਾਬਰ ਹੋ ਗਿਆ, ਸਾਰੇ ਜਿਹੜੇ ਰਾਜੇ ਹਨ ਇਹਨਾਂ ਦੇ ਅਸਲੀ ਨਾਮ ਪਿਆਰਿਓ ਵੱਖਰੇ ਸਨ, ਤੇ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਗੱਦੀ ਮਿਲ ਗਈ ਤੇ ਵੱਡੇ ਤਖੱਲਸ ਜਿਹੜੇ ਹਨ ਇਹਨਾਂ ਨੇ ਆਪਣੇ ਨਾਮ ਦੇ ਨਾਲ ਲਾਉਣੇ ਕੀਤੇ। ਖੈਰ ਤੇ ਇਹਨੇ ਵਚਨ ਕੀਤਾ ਮਹਾਰਾਜ ਆਗਰੇ ਦੇ ਵਿੱਚ ਆਓ, ਉੱਥੇ ਨਾ ਮੇਰਾ ਇਹਦਾ, ਕਿਉਂਕਿ ਇਹਦੀ ਜਿਹਨੂੰ ਆਪਾਂ ਤਾਜਪੋਸ਼ੀ ਬੋਲਦੇ ਹਾਂ, ਆਗਰੇ ਦੇ ਵਿੱਚ ਇਹਦੀ ਤਾਜਪੋਸ਼ੀ ਹੋਣ ਵਾਲੀ ਸੀ। ਸਤਿਗੁਰੂ ਮਹਾਰਾਜ ਜੀ ਹੁਣ ਉਸ ਪਾਸੇ ਜਾਣਾ ਹੈ, ਤੇ ਨਾਲ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਹੁਣ ਅੱਗੇ ਭਾਈ ਉੱਥੋਂ ਅਸਾਂ ਨੇ ਦੱਖਣ ਦੇ ਵੱਲ ਜਾਣਾ ਹੈ। ਇਹ ਸੁਣ ਕਰਕੇ ਮਾਤਾ ਜੀ ਜਿਹੜੇ ਹਨ, ਮਾਤਾ ਸੁੰਦਰੀ ਜੀ ਬਹੁਤ ਉਦਾਸ ਹੋ ਗਏ, ਉਹਨਾਂ ਨੇ ਬੇਨਤੀਆਂ ਕੀਤੀਆਂ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਸੁੰਦਰੀ ਜੀ ਆਪ ਜੀ ਇੱਥੇ ਦਿੱਲੀ ਦੇ ਵਿੱਚ ਰਹੋ, ਇੱਥੇ ਰਹਿ ਕਰਕੇ ਗੁਰੂ ਘਰ ਦਾ ਪ੍ਰਬੰਧ ਆ, ਤੇ ਇੱਥੋਂ ਪੰਜਾਬ ਵੀ ਲਾਗੇ ਹੈ, ਇਹ ਸਾਰੇ ਇਲਾਕੇ ਦਾ ਪ੍ਰਬੰਧ ਕਰਨਾ ਕਰੋ, ਮਸੰਦਾਂ ਦੀ ਜੋ ਮਾਇਆ ਗੁਰੂ ਘਰ ਦੀ ਕਾਰ ਭੇਟਾ ਆਵੇਗੀ ਉਹਨੂੰ ਲੈ ਕਰਕੇ ਜਿੱਥੇ ਯੋਗ ਜਿੱਥੇ ਪੈਸਾ ਲੱਗਦਾ ਉੱਥੇ ਲਾਓ, ਇਹ ਸਾਰਾ ਪ੍ਰਬੰਧ ਆਪ ਜੀ ਨੇ ਕਰਨਾ ਹੈ, ਤੇ ਇਹ ਸਤਿਗੁਰੂ ਮਹਾਰਾਜ ਜੀ ਨੇ ਜ਼ਿੰਮੇਦਾਰੀ ਲਾਈ ਹੈ। ਤੇ ਉਸ ਵੇਲੇ ਮਾਤਾ ਜੀ ਬੇਨਤੀਆਂ ਕਰਦੇ ਕਹਿੰਦੇ ਕਿ ਸਤਿਗੁਰੂ ਮਹਾਰਾਜ, ਕਿਉਂਕਿ ਮਾਤਾ ਸੁੰਦਰੀ ਜੀ ਦੇ ਇੱਕੋ ਇੱਕ ਸਪੁੱਤਰ ਸਨ ਬਾਬਾ ਅਜੀਤ ਸਿੰਘ ਸਾਹਿਬ ਜੀ, ਤੇ ਬਾਕੀ ਜਿਹੜੇ ਤਿੰਨ ਸਾਹਿਬਜ਼ਾਦੇ ਜਿਹੜੇ ਹੋਏ ਨਾ ਸਾਧ ਸੰਗਤ ਜੀ, ਉਹ ਮਾਤਾ ਜੀਤੋ ਜੀ ਦੇ ਸਨ, ਤੇ ਮਾਤਾ ਸਾਹਿਬ ਦੇਵਾਂ ਜੀ ਇਹ ਕੁਵਾਰਾ ਡੋਲਾ ਸੀ, ਤੇ ਮਹਾਰਾਜ ਜੀ ਨੇ ਵਚਨ ਕੀਤਾ, ਕਿਉਂਕਿ ਮਾਤਾ ਸਾਹਿਬ ਦੇਵਾਂ ਜੀ ਨੇ ਪ੍ਰਣ ਕੀਤਾ ਸੀ ਰੋਜ਼ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਣਾ ਹੈ। ਕਈ ਵਾਰੀ ਪਿਆਰਿਓ ਇਸ ਤਰ੍ਹਾਂ ਹੋ ਵੀ ਜਾਂਦਾ ਸੀ, ਸਤਿਗੁਰੂ ਮਹਾਰਾਜ ਕਦੇ ਜੰਗ ਯੁੱਧ ਦੇ ਵਿੱਚ ਜਾਂ ਔਰ ਕਿਸੇ ਕਾਰਨ ਕਰਕੇ ਦੋ ਤਿੰਨ ਦਿਨ ਘਰ ਦੇ ਵਿੱਚ ਜੇ ਨਾ ਆਵੇ, ਮਾਤਾ ਜੀ ਪ੍ਰਸ਼ਾਦਾ ਨਹੀਂ ਛਕਿਆ ਕਰਦੇ ਸਨ, ਕਿਉਂਕਿ ਇਹ ਉਹਨਾਂ ਦਾ ਪ੍ਰਣ ਸੀ ਤੇ ਇਹ ਉਹਨਾਂ ਦਾ ਸਾਧ ਸੰਗਤ ਜੀ ਨਿਯਮ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਆਪਣੇ ਨਾਲ ਲੈਣਾ ਕੀਤਾ, ਤੇ ਮਾਤਾ ਸੁੰਦਰੀ ਜੀ ਨੂੰ ਕਿਹਾ ਕਿ ਆਪ ਜੀ ਇੱਥੇ ਹੀ ਦਿੱਲੀ ਦੇ ਵਿੱਚ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ। ਮਾਤਾ ਜੀ ਹੁਣ ਦੀਨ ਮਨਾ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਜੋ ਤਰਲਾ ਲੈਂਦੇ ਹਨ, ਜੋ ਬੇਨਤੀਆਂ ਕਰਦੇ ਹਨ, ਆਓ ਸਾਧ ਸੰਗਤ ਜੀ ਉਹ ਪਾਵਨ ਗੁਰੂ ਸਾਹਿਬ ਜੀ ਦਾ ਇਤਿਹਾਸ
ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ

ਸ਼ਹੀਦ ਹੋ ਗਏ ਹਨ। ਹੁਣ ਇੱਕੋ ਹੀ ਆਪ ਜੀ ਦਾ ਆਸਰਾ ਹੈ, ਆਪ ਜੀ ਦੀ ਓਟ ਹੈ ਤੇ ਆਪ ਜੀ ਕਹਿੰਦੇ ਹੋ ਕਿ ਇੱਥੇ ਰਹੋ, ਅਸੀਂ ਦੱਖਣ ਨੂੰ ਜਾਣਾ। ਮੈਂ ਕਿਸ ਤਰ੍ਹਾਂ ਆਪ ਜੀ ਤੋਂ ਵਿਛੋੜਾ ਖਾ ਕਰਕੇ ਇੱਥੇ ਰਹਿ ਸਕਦੀ ਹਾਂ? ਤੇ ਇੱਕ ਪੁੱਤਰਾ, ਮਹਾਰਾਜ ਜੀ ਆਪ ਜੀ ਦੀ ਕਿਰਪਾ ਦੇ ਨਾਲ ਸਿਰਫ ਇੱਕੋ ਹੀ ਇੱਕ ਪੁੱਤਰ ਦੀ ਮੈਨੂੰ ਪ੍ਰਾਪਤੀ ਹੋਈ ਸੀ, ਉਹ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ। ਹੁਣ ਉਹ ਵੀ ਭਰ ਜਵਾਨੀ ਦੇ ਵਿੱਚ, ਜਦੋਂ 17 ਸਾਲ ਦੀ ਆਰਬਲਾ ਜਵਾਨੀ ਦੇ ਵਿੱਚ ਜਦੋਂ ਜੀਵ ਕਦਮ ਰੱਖਦਾ ਹੈ, ਉਸ ਉਮਰ ਦੇ ਵਿੱਚ ਉਹ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਉਹਨਾਂ ਦੀ ਮ੍ਰਿਤਯੁ ਹੋ ਗਈ ਹੈ। ਹੁਣ ਸਤਿਗੁਰੂ ਮਹਾਰਾਜ ਆਪ ਜੀ ਵੀ ਵਿਛੋੜਾ ਦੇ ਰਹੇ ਹੋ, ਕਿਉਂਕਿ ਸਾਧ ਸੰਗਤ ਜੀ ਯਾਦ ਰੱਖੋ ਤੇ ਕੋਈ ਬੀਬੀ ਜਿਹੜੀ ਹੁੰਦੀ ਹੈ, ਖਾਸ ਕਰਕੇ ਇਸਤਰੀ ਜਾਤੀ ਦੇ ਲਈ ਮੈਂ ਇਹ ਬੇਨਤੀ ਕਰ ਰਿਹਾ ਹਾਂ, ਆਪ ਜੀ ਸਿਆਣੇ ਹੋ, ਆਪ ਜੀ ਵਿਚਾਰ ਕਰਨਾ ਕਰੋ ਤੇ ਇਸਤਰੀ ਜਾਤੀ ਨੂੰ 3 ਪੱਪਿਆਂ ਦਾ ਜਿਹੜਾ ਹੈ ਉਹ ਸਹਾਰਾ ਪ੍ਰਾਪਤ ਹੁੰਦਾ, ਬਾਲ ਜਵਾਨੀ ਬਿਰਧ, ਇਹ 3 ਅਵਸਥਾਵਾਂ ਦੇ ਵਿੱਚ ਪੱਪੇ ਉਹੀ ਹੁੰਦੇ ਹਨ ਲੇਕਿਨ ਰਿਸ਼ਤੇ ਬਦਲ ਜਾਂਦੇ ਹਨ। ਸਭ ਤੋਂ ਪਹਿਲਾਂ ਜਦੋਂ ਬੱਚੀ ਜਿਹੜੀ ਹੈ ਬਾਲ ਉਮਰ ਦੇ ਵਿੱਚ ਰਹਿੰਦੀ ਨਾ ਸਾਧ ਸੰਗਤ ਜੀ, ਤੇ ਪੱਪਾ ਪਿਤਾ ਜਿਹੜਾ ਹੈ, ਪਿਤਾ ਦੇ ਆਸ਼ਰੇ ਦੇ ਉੱਤੇ ਬੱਚੀ ਜਿਹੜੀ ਹੈ ਆਪਣੀ ਜਵਾਨੀ ਤੱਕ ਦਾ ਸਮਾਂ ਕੱਢਦੀ ਹੈ। ਉਹ ਤੋਂ ਬਾਅਦ ਸਾਧ ਸੰਗਤ ਜੀ ਫਿਰ ਜਦੋਂ ਉਹ ਜਵਾਨੀ ਦੇ ਦਹਿਲੀਜ਼ ਦੇ ਵਿੱਚ ਕਦਮ ਰੱਖਦੀ, ਉਹਦਾ ਵਿਆਹ ਕਾਰਜ ਹੁੰਦਾ, ਉਹ ਬੱਚੀ ਜਿਹੜੀ ਹੈ ਫਿਰ ਪਿਤਾ ਦਾ ਆਸਰਾ ਛੱਡ ਕਰਕੇ ਪੱਪਾ ਪਤੀ ਦੇ ਆਸਰੇ ਦੇ ਉੱਤੇ ਉਹ ਟਿਕ ਜਾਂਦੀ ਹੈ, ਉਹਨੂੰ ਪਤੀ ਦਾ ਆਸਰਾ ਪ੍ਰਾਪਤ ਹੁੰਦਾ। ਫਿਰ ਪਿਆਰਿਓ ਇੱਕ ਸਮਾਂ ਜਾਣ ਤੋਂ ਬਾਅਦ ਜਦੋਂ ਪਤੀ ਚਲਾਣਾ ਕਰ ਜਾਵੇ ਤੇ ਫਿਰ ਤੀਜਾ ਆਸਰਾ ਹੁੰਦਾ ਬੀਬੀ ਦਾ, ਜਦੋਂ ਬਜ਼ੁਰਗ ਅਵਸਥਾ ਦੇ ਵਿੱਚ ਪੱਪਾ ਪੁੱਤਰ, ਇਹ ਵੀ ਪੱਪਾ ਪੱਪੇ ਦੇ ਨਾਲ ਪਿਤਾ ਪਤੀ ਤੇ ਪੁੱਤਰ, ਫਿਰ ਅੰਤਲੇ ਪੜਾਅ ਦੇ ਵਿੱਚ ਉਹ ਪੁੱਤਰ ਦੇ ਆਸਰੇ ਦੇ ਉੱਤੇ ਰਹਿੰਦੀ ਹੈ। ਮਾਤਾ ਜੀ ਨੇ ਬਚਨ ਕੀਤਾ, ਸਤਿਗੁਰੂ ਮਹਾਰਾਜ ਸਾਡੇ ਪਿਤਾ ਪੁਰਖੇ ਸਾਰੇ ਚੜ੍ਹਾਈ ਕਰ ਗਏ ਤੇ ਆਪ ਜੀ ਦਾ ਆਸਰਾ, ਪੁੱਤਰ ਦਾ ਆਸਰਾ ਹੀ ਨਹੀਂ ਹੈ, ਪੁੱਤਰ ਮੇਰਾ ਚਲਾਣਾ ਕਰ ਗਿਆ, ਸ਼ਹੀਦ ਹੋ ਗਿਆ, ਹੁਣ ਆਪ ਜੀ ਦਾ ਹੀ ਇੱਕੋ ਇੱਕ ਮੈਨੂੰ ਆਸਰਾ ਹੈ ਤੇ ਆਪ ਜੀ ਮੈਨੂੰ ਛੱਡ ਕਰਕੇ ਜਾ ਰਹੇ ਹੋ ਤੇ ਕਹਿੰਦੇ ਇੱਥੇ ਰਹੋ, ਮੈਂ ਕਿਹਦੇ ਆਸਰੇ ਦੇ ਉੱਤੇ ਆਪਣਾ ਜੀਵਨ ਬਤੀਤ ਕਰਨਾ ਕਰਾਂ? ਹੁਣ ਆਪ ਜੀ ਤੋਂ ਵਿਛੋੜਾ ਖਾ ਕਰਕੇ ਮੈਂ ਕਲਮ ਕਲੀ ਇੱਥੇ ਰਹਿ ਕਰਕੇ ਮੈਂ ਤਾਂ ਬਿਰਹਾ ਦੀ ਆਗ ਦੇ ਵਿੱਚ ਮਰ ਜਾਣਾ ਹੈ, ਖਤਮ ਹੋ ਜਾਣਾ, ਮੇਰੀ ਜ਼ਿੰਦਗੀ ਸਭ ਇੱਥੇ ਇਹ ਹੋ ਜਾਵੇਗੀ, ਭਾਵ ਕਿ ਮੇਰੇ ਜੀਵਨ ਦਾ ਕੋਈ ਮਕਸਦ ਨਹੀਂ ਰਹੇਗਾ। ਤੇ ਪਹਿਲੇ ਵਚਨ ਕੀਤਾ ਕਿ ਸਤਿਗੁਰੂ ਮਹਾਰਾਜ ਆਪ ਜੀ ਦਾ ਕੁਟੁੰਬ ਜਿਹੜਾ ਹੈ ਤੇ ਆਪ ਜੀ ਦਾ ਕੁਟੁੰਬ ਬਹੁਤ ਵੱਡਾ ਸੀ, ਕੋਈ ਛੋਟਾ ਵੱਡਾ ਪਰਿਵਾਰ ਨਹੀਂ, ਵੱਡਾ ਪਰਿਵਾਰ ਸੀ ਆਪ ਜੀ ਦਾ, ਤੇ 4 ਆਪ ਜੀ ਦੇ ਸਾਹਿਬਜ਼ਾਦੇ ਸਨ, 4 ਪੁੱਤਰ ਸਨ, ਤੇ 4 ਦੇ 4 ਜਿਹੜੇ ਸਪੁੱਤਰ ਜਿਹੜੇ ਆਪ ਜੀ ਦੇ ਸ਼ਹੀਦ ਹੋ ਗਏ। ਸਾਧ ਸੰਗਤ ਜੀ ਕਈ ਵਾਰੀ ਹੁੰਦਾ ਨਾ, ਕਈ ਵਾਰੀ ਕਈ ਕਹਿੰਦੇ ਕਿ ਨਹੀਂ ਜੀ, ਕਿ ਸਹਾਰਾ ਹੋਣਾ ਚਾਹੀਦਾ, 1 ਨਹੀਂ 2 ਸੰਤਾਨ, 4 ਸੰਤਾਨ, ਕਈ ਲੋਕੀ ਪਿਆਰਿਓ ਇੰਜ ਵੀ ਕਹਿੰਦੇ ਹਨ ਕਿ ਚਲੋ ਜੀ ਕੋਈ ਖੁਦਾ ਨਾ ਖਾਸਤਾ ਕੋਈ ਘਾਟਾ ਵਾਧਾ ਹੋ ਜਾਵੇ, 1 ਆਧਾ ਕੋਈ ਚਲਾਣਾ ਆਦਿਕ ਕਰ ਜਾਵੇ ਤੇ ਕੋਈ ਦੂਜਾ ਤੀਜਾ ਤਾਂ ਰਹਿ ਜਾਵੇਗਾ, ਲੇਕਿਨ 4 ਸਾਹਿਬਜ਼ਾਦੇ ਸਨ ਤੇ 4 ਦੇ 4 ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਜਿਹੜੇ ਉਹ ਮਹਾਰਾਜ ਜੀ ਨੇ ਪੰਥ ਦੇ ਉੱਤੋਂ ਵਾਰ ਦੇਣੇ ਕੀਤੇ ਹਨ। ਤੇ ਮਹਾਰਾਜ ਦਾ ਇੱਕ ਕਵੀ ਬਹੁਤ ਪਿਆਰਾ ਬਚਨ ਕਰਨਾ ਕੀਤਾ ਕਿ ਮੈਂ ਆਪਣੇ ਬਾਗ ਨੂੰ ਬਚਾਉਣ ਦੇ ਲਈ, ਸੰਸਾਰ ਦਾ ਬਾਗ ਬਚਾਉਣ ਦੇ ਲਈ ਆਪਣੇ ਜਿਹੜੇ ਪੁੱਤਰਾਂ ਨੂੰ ਵਾਰ ਦੇਣਾ ਕੀਤਾ ਹੈ, ਭਾਵ ਕਿ ਇਹ ਸਿੱਖੀ ਦਾ ਬਾਗ ਜਿਹੜਾ ਇਹਨੂੰ ਬਚਾਉਣ ਦੇ ਲਈ ਮੇਰੇ 4 ਦੇ 4 ਕੁਰਬਾਨ ਹੋ ਗਏ, ਹੱਥੀਂ ਛਾਂ ਕੀਤੀ ਲੱਖਾਂ ਪੁੱਤਰਾਂ ਤੇ ਮੇਰੇ 4 ਦੇ 4 ਕੁਰਬਾਨ ਹੋ ਗਏ। ਮੈਂ ਆਪਣੇ ਹੱਥਾਂ ਦੇ ਨਾਲ ਲੱਖਾਂ ਪੁੱਤਰਾਂ ਨੂੰ ਤਾਂ ਛਾਂ ਕੀਤੀ ਹੈ, ਉਹਨਾਂ ਨੂੰ ਬਚਾ ਲਿਆ, ਲੇਕਿਨ ਉਹਨਾਂ ਨੂੰ ਬਚਾਉਂਦਿਆਂ ਮੇਰੇ 4 ਦੇ 4 ਜਿਹੜੇ ਹਨ ਉਹ ਕੁਰਬਾਨ ਹੋ ਗਏ ਹਨ। ਤੇ ਮਾਤਾ ਜੀ ਬੇਨਤੀ ਕਰਦੇ ਹਨ, ਮੇਰੀ ਸਾਸੂ ਮਾਂ ਜਿਹੜੀ ਹੈ ਮਾਤਾ ਗੁਜਰੀ ਜੀ, ਜਦੋਂ ਤੱਕ ਉਹਨਾਂ ਦੀ ਛੱਤਰ ਛਾਇਆ ਦੇ ਵਿੱਚ ਅਸੀਂ ਰਹਿੰਦੇ ਸਾਂ, ਬਹੁਤ ਆਨੰਦ ਦੇ ਵਿੱਚ ਪਰਿਵਾਰ ਦੇ ਵਿੱਚ ਪੂਰਾ ਖੇੜਾ ਬਣਿਆ ਹੋਇਆ ਸੀ, ਐ ਹਰਾ ਭਰਾ ਪਰਿਵਾਰ ਸੀ, ਕਿਸੇ ਵੀ ਪ੍ਰਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸੰਕਟ ਆਦਿਕ ਦਾ ਕਦੇ ਅਸਾਂ ਨੇ ਸਾਹਮਣਾ ਹੀ ਨਹੀਂ ਕਰਨਾ।

0: ਸਮਾਤ ਦ੍ਰਿਗ
1: ਸੀ। ਉਹ ਵੀ ਸਮਾਂ ਮਹਾਰਾਜ ਨੂੰ ਬੇਨਤੀ ਕਰਦੇ, ਸਤਿਗੁਰੂ ਮਹਾਰਾਜ ਇਹੋ ਜਿਹਾ ਸਮਾਂ ਸੀ, ਹਰ ਪਾਸੇ ਅੱਖਾਂ ਨੂੰ ਵੇਖ ਕਰਕੇ ਠੰਡ ਪੈਂਦੀ ਸੀ, ਕੋਈ ਸ਼ਿਕਾਇਤ ਦਾ ਵੀ ਮੌਕਾ ਨਹੀਂ। ਕਿਉਂਕਿ ਜ਼ਿੰਦਗੀ ਦੇ ਵਿੱਚ ਪਿਆਰਿਓ ਭਾਵੇਂ ਸਭ ਕੁਛ ਆ ਜਾਵੇ, ਫਿਰ ਵੀ ਬੰਦੇ ਦੇ ਅੰਦਰ ਕੁਝ ਸ਼ਿਕਾਇਤਾਂ ਰਹਿ ਜਾਂਦੀਆਂ। ਆਪਾਂ ਵੇਖਦੇ ਹਾਂ ਕਈ ਵਾਰੀ ਕਈਆਂ ਨੂੰ ਪਿਆਰ ਮਿਲਦਾ ਹੈ ਤੇ ਪੈਸਾ ਨਹੀਂ ਮਿਲਦਾ। ਕਈ ਇਹੋ ਜਿਹੇ ਪਰਿਵਾਰ ਹੁੰਦੇ ਹਨ, ਪੈਸਾ ਬਹੁਤ ਹੁੰਦਾ ਆਪਣਿਆਂ ਦਾ ਪਿਆਰ ਨਹੀਂ ਮਿਲਦਾ। ਕਈ ਵਾਰੀ ਪਿਆਰਿਓ ਤੇ ਪਿਆਰ ਵੀ ਹੁੰਦਾ, ਪੈਸਾ ਹੁੰਦਾ, ਸਰੀਰ ਸਾਥ ਨਹੀਂ ਦਿੰਦਾ, ਕਈ ਤਰ੍ਹਾਂ ਦੇ ਦੁੱਖ ਹੁੰਦੇ। ਤੇ ਮਾਤਾ ਜੀ ਨੇ ਵਚਨ ਕੀਤਾ ਕਿ ਜਦੋਂ ਤੱਕ ਮਾਤਾ ਜੀ ਉੱਥੇ ਅਨੰਦਪੁਰ ਸਾਹਿਬ ਜੀ ਦੇ ਵਿੱਚ ਰਹਿੰਦੇ ਸਾਂ, ਇੱਕ ਰੰਚਕ ਮਾਤਰ ਵੀ ਦੁੱਖ ਜਿਹੜਾ ਮੈਂ ਉਹਨੂੰ ਬਿਆਨ ਨਹੀਂ ਕਰ ਸਕਦੀ ਕਿ ਮਹਾਰਾਜ ਇਹ ਦੁੱਖ ਸੀ। ਹਰ ਪਾਸੇ ਆਨੰਦ ਹੀ ਆਨੰਦ, ਹਰ ਪਾਸੇ ਖੇੜਾ ਹੀ ਖੇੜਾ ਹੋਇਆ ਕਰਦਾ, ਤੇ ਜਿਨ੍ਹਾਂ ਤੋਂ ਆਨੰਦ ਹੀ ਪ੍ਰਾਪਤ ਹੁੰਦਾ। ਇੱਕ ਵੀ ਚੀਜ਼ ਆਪਾਂ ਕੋਈ ਸ਼ਿਕਾਇਤ ਨਹੀਂ ਕਰ ਸਕਦੇ ਕਿ ਇਹਦੇ ਕਰਕੇ ਮੈਂ ਦੁਖੀ ਹਾਂ ਜਾਂ ਇਹ ਮੈਨੂੰ ਦੁੱਖ ਲੱਗਿਆ ਹੋਇਆ। ਲੇਕਿਨ ਸਭਨ ਵਿਹੀਨ, ਹੁਣ ਮੈਂ ਦੁਰਭਾਗਣ ਜਿਹੜੀ ਹੈ, ਮੇਰਾ ਸਾਰਾ ਪਰਿਵਾਰ ਜਿਹੜਾ ਖਿੰਡ ਪੁੰਡ ਗਿਆ, ਮੇਰੀ ਸਾਸੂ ਮਾਂ ਜਿਹੜੀ ਹੈ ਮਾਤਾ ਗੁਜਰੀ ਜੀ, ਉਹ ਵੀ ਚਲਾਣਾ ਕਰ ਗਏ, ਸ਼ਹੀਦ ਹੋ ਗਏ, ਚਾਰ ਸਾਹਿਬਜ਼ਾਦੇ ਮੇਰੇ ਸ਼ਹੀਦ ਹੋ ਗਏ ਹਨ, ਪਰਿਵਾਰ ਜਿਹੜਾ ਪੂਰਾ ਇਹ ਹੋ ਗਿਆ। ਉੱਥੋਂ ਅਨੰਦਪੁਰ ਸਾਹਿਬ ਪੰਜਾਬ ਨੂੰ ਛੱਡ ਕਰਕੇ ਅਸੀਂ ਦਿੱਲੀ ਦੇ ਵਿੱਚ ਆਏ ਹਾਂ, ਇੱਕ ਮਹਾਰਾਜ ਆਪ ਜੀ ਦਾ ਆਸਰਾ, ਤੇ ਹੁਣ ਆਪ ਜੀ ਵੀ ਕਹਿੰਦੇ ਕਿ ਅਸੀਂ ਦੱਖਣ ਨੂੰ ਜਾਣਾ, ਮੈਂ ਕਿਹਦੇ ਆਸਰੇ ਦੇ ਉੱਤੇ ਆਪਣਾ ਜੀਵਨ ਬਤੀਤ ਕਰਨਾ
0: ਕਰਾਂ।
1: ਹੁਣ ਬਸ ਆਪ ਜੀ ਦੇ ਦਰਸ਼ਨਾਂ ਨੂੰ ਵੇਖ ਕਰਕੇ ਮਨ ਵਿੱਚ ਧਾੜਸ ਰਹਿ ਜਾਂਦਾ, ਚਲੋ ਕੋਈ ਨਹੀਂ ਇਹ ਸਾਰੇ ਛੱਡ ਗਏ, ਮੇਰਾ ਪਤੀ ਸਤਿਗੁਰੂ ਜਿਹੜਾ ਉਹ ਜੀਵਤ ਹੈ, ਆਪਣੀ ਜ਼ਿੰਦਗੀ ਮੈਂ ਇਹਦੇ ਚਰਨਾਂ ਦੇ ਵਿੱਚ ਬਤੀਤ ਕਰ ਦੇਣਾ, ਇਹਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਰਹਿੰਦਾ ਜਿਹੜਾ ਮੈਨੇ ਸੁਗਮ ਬਤੀਤ ਕਰਨਾ ਹੈ। ਹੁਣ ਮਹਾਰਾਜ ਇੱਕੋ ਇੱਕ ਆਪ ਜੀ ਦਾ ਆਸਰਾ, ਇੱਕ ਸਹਾਰਾ, ਤੇ ਆਪ ਜੀ ਉਹ ਵੀ ਕੱਟਣ ਲੱਗੇ ਹੋ, ਹੁਣ ਕਿਹਦੇ ਆਸਰੇ ਦੇ ਉੱਤੇ ਮੈਂ ਜੀਵਨ ਜੀਵਤ ਰੱਖਾਂ। ਕੋਈ ਬਜ਼ੁਰਗ ਨਹੀਂ ਹੈ, ਸਾਰੇ ਚਲਾਣਾ ਕਰ ਗਏ, ਮੇਰੀ ਸੰਤਾਨ ਵੀ ਨਹੀਂ ਹੈ, ਇੱਕ ਪੱਪਾ ਜਿਹੜਾ ਹੈ ਪਤੀ ਉਹਦਾ ਸਹਾਰਾ, ਤੇ ਉਹ ਵੀ ਸਹਾਰਾ ਆਪ ਜੀ ਮੇਰੇ ਤੋਂ ਛੀਨ ਰਹੇ ਹੋ। ਜਦੋਂ ਆਪ ਜੀ ਇੱਥੋਂ ਚੱਲ ਜਾਓਗੇ ਤੇ ਮੇਰੀ ਆਪ ਜੀ ਨੇ ਡਿਊਟੀ ਲਾਈ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ, ਮਹਾਰਾਜ ਕਦੇ ਇਹ ਵੀ ਵਿਚਾਰ ਕਰੋ ਤੁਹਾਡੇ ਤੋਂ ਵਿਛੋੜਾ ਖਾ ਕਰਕੇ ਵਿਰਹਾ ਦੀ ਅਗਨੀ ਦੇ ਵਿੱਚ ਮੈਂ ਤਾਂ ਸੜ ਜਾਣਾ ਹੈ, ਮੇਰੀ ਕਿਹੋ ਜਿਹੀ ਦੁਰਦਸ਼ਾ ਹੋ ਜਾਵੇਗੀ।
0: ਸਮਰੱਥ ਉਚਿਤ ਸਭ
1: ਕਰੇ, ਆਪ ਜੀ ਸਮਰੱਥ ਹੋ, ਹਰ ਚੀਜ਼ ਦੇ ਕਰਨ ਕਾਰਨ ਹੋ, ਤੇ ਕਿਰਪਾ ਕਰੋ ਸਤਿਗੁਰੂ ਮਹਾਰਾਜ ਮੇਰੇ ਉੱਤੇ ਕਰੁਣਾ ਕਰਨਾ ਕਰੋ, ਕਿਰਪਾ ਕਰਨਾ ਕਰੋ, ਕਿਰਪਾ ਕਰਕੇ ਕੋਈ ਨਾ ਕੋਈ ਆਸਰਾ ਜਿਹੜਾ ਹੈ, ਇਹ ਆਪ ਜੀ ਦਾ ਆਸਰਾ ਜੋ ਮੈਨੂੰ ਇੱਕੋ ਇੱਕ ਆਸਰਾ ਜੋ ਰਹਿ ਗਿਆ, ਹੁਣ ਇਹ ਆਸਰਾ ਮੈਨੂੰ ਨਾ ਛੱਡਣਾ ਕਰੋ, ਮੇਰਾ ਜੀਵਨ ਜਿਹੜਾ ਖਤਮ ਹੋ ਜਾਵੇਗਾ, ਮੈਂ ਕਿਹਦੇ ਆਸ਼ਰਿਤ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਨਾ। ਤੇ ਫਿਰ ਕਹਿੰਦੇ ਠੀਕ ਹੈ ਸਤਿਗੁਰੂ ਮਹਾਰਾਜ, ਜੇ ਆਪ ਜੀ ਨੇ ਜਾਣਾ ਹੀ ਹੈ ਨਾ, ਤੇ ਆਪ ਜੀ ਕਿਰਪਾ ਕਰਨਾ ਕਰੋ, ਇੱਕ ਸੰਤਾਨ ਦੀ ਦਾਤ, ਇੱਕ ਪੁੱਤਰ ਦੀ ਦਾਤ ਜਿਹੜੀ ਹੈ ਉਹ ਆਪ

ਬੱਚੀਆਂ ਜਿਹੜੀਆਂ ਹੁੰਦੀਆਂ ਨਾ ਪਿਆਰਿਓ, ਜਿਸ ਤਰ੍ਹਾਂ ਵੇਲ ਹੁੰਦੀ ਨਾ, ਸਿਆਣੇ ਕਹਿੰਦੇ ਕਿ ਦਰਖਤ ਸੰਗ ਵੇਲ ਵਧਤ ਹੈ, ਕਿ ਵੇਲ ਜਿਹੜੀ ਹੈ ਪਿਆਰਿਓ ਉਹਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ ਹੈ। ਜੇ ਵੇਲ ਨੂੰ ਸਹਾਰਾ ਨਹੀਂ ਮਿਲਿਆ ਨਾ, ਤੇ ਉਹ ਵੇਲ ਉੱਥੇ ਹੀ ਰਹਿ ਕਰਕੇ ਪਿਆਰਿਓ ਖਤਮ ਹੋ ਜਾਂਦੀ, ਉਹਦਾ ਅਸਤਿਤਵ ਮਿਟ ਜਾਂਦਾ। ਜੇ ਉਹੀ ਵੇਲ ਜਿਹੜੀ ਹੈ ਉਹਨੂੰ ਕੋਈ ਵੱਡਾ ਦਰਖਤ ਜਿਹੜਾ ਉਹਦਾ ਸਹਾਰਾ ਮਿਲ ਜਾਵੇ, ਤੇ ਉਹ ਵੇਲ ਆਪ ਜੀ ਦੇਖੋ ਉਹਦੇ ਉੱਤੇ ਚੜ ਜਾਂਦੀ ਹੈ, ਉਹ ਦਰਖਤ ਵਾਂਗੂ ਆਪਣਾ ਦਾਇਰਾ ਵਧਾ ਦਿੰਦੀ ਹੈ, ਫੁੱਲ ਉਹਦੇ ਫਲ ਨਜ਼ਰ ਆਉਂਦੇ ਹਨ। ਸਿਆਣਿਆਂ ਦਾ ਕਥਨ ਹੈ ਇਸ ਤਰ੍ਹਾਂ ਹੀ ਬੀਬੀਆਂ ਜਿਹੜੀਆਂ ਬੱਚੀਆਂ ਜਿਹੜੀ ਹੁੰਦੀ ਹੈ ਉਹਨਾਂ ਨੂੰ ਪਿਆਰਿਓ, ਤੇ ਬਾਪ ਦਾ ਸਹਾਰਾ ਜਿਹੜਾ ਬਾਲ ਅਵਸਥਾ ਨਿਕਲ ਜਾਂਦੀ ਆ, ਪਤੀ ਦਾ ਸਹਾਰਾ ਮਿਲ ਜਾਵੇ ਤੇ ਪਿਆਰਿਓ ਪੱਪਾ ਪਤੀ ਉਹਨਾਂ ਨੂੰ ਉਹਦਾ ਸਹਾਰਾ ਮਿਲ ਗਿਆ, ਉਹ ਜਵਾਨੀ ਦੇ ਵਿੱਚ ਔਰ ਮਜ਼ਬੂਤ ਹੋ ਜਾਂਦੀਆਂ, ਉਹਨਾਂ ਦੀ ਜਵਾਨੀ ਘੱਟ ਜਾਂਦੀ ਹੈ। ਫਿਰ ਬਾਅਦ ਦੇ ਵਿੱਚ ਅੰਤਿਮ ਪੜਾਅ ਦੇ ਵਿੱਚ ਪੱਪਾ ਪੁੱਤਰ ਦਾ ਸਹਾਰਾ ਮਿਲ ਜਾਵੇ ਤੇ ਪਿਆਰਿਓ ਉਹਨਾਂ ਦਾ ਬੁਢਾਪਾ ਜਿਹੜਾ ਹੈ ਬਹੁਤ ਸੁਖੈਨ ਲੰਘ ਜਾਂਦਾ ਹੈ, ਨਿਕਲ ਜਾਂਦਾ ਹੈ। ਤਾਂ ਕਰਕੇ ਮਾਤਾ ਜੀ ਕਹਿਣ ਲੱਗੇ, ਜੇ ਜਾਣਾ ਹੈ ਨਾ ਸਤਿਗੁਰੂ ਮਹਾਰਾਜ, ਕਿਰਪਾ ਕਰੋ ਤੇ ਇੱਕ ਮੈਨੂੰ ਪੁੱਤਰ ਦੀ ਦਾਤ ਦੇ ਕਰਕੇ ਜਾਓ, ਤੇ ਜਿਹਨੂੰ ਵੇਖ ਕਰਕੇ ਮੈਨੂੰ ਪੁੱਤਰ ਦਾ ਆਸਰਾ ਮਿਲ ਗਿਆ, ਮੈਂ ਆਪਣੀ ਜ਼ਿੰਦਗੀ ਰਹਿੰਦੀ ਜ਼ਿੰਦਗੀ ਮੈਂ ਉਹਦੇ ਆਸ਼ਰਿਤ ਰਹਿ ਕਰਕੇ ਉਹਦੇ ਲਾਲਣ ਪਾਲਣ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ। ਮੈਂ ਇੱਕ ਔਰ ਬੇਨਤੀ ਕਰਾਂ ਪਿਆਰਿਓ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਸਾਨੂੰ ਯਾਦ ਰੱਖਣਾ ਚਾਹੀਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਤਿੰਨ ਵਿਵਾਹ ਕਾਰਜ ਹੋਏ ਹਨ। ਅਜੋਕੇ ਵਿਦਵਾਨ ਪਿਆਰਿਓ, ਕਈ ਵਾਰੀ ਕਈ ਲੋਕ ਨਾ ਪਤਾ ਨਹੀਂ ਕਿਉਂਕਿ ਸਮੇਂ ਦੇ ਅਨੁਸਾਰ ਪਿਆਰਿਓ ਆ ਜਿਹੜਾ ਹੈ ਤਬਦੀਲ ਹੋ ਜਾਂਦੇ ਹਨ, ਬਦਲ ਜਾਂਦੇ ਹਨ ਨੀਤੀ ਨਿਯਮ। ਉਹਨਾਂ ਜ਼ਮਾਨਿਆਂ ਦੇ ਵਿੱਚ ਬੀਬੀਆਂ ਦੀ ਬੱਚੀਆਂ ਦੀ ਆਬਾਦੀ ਬਹੁਤ ਜ਼ਿਆਦਾ ਹੋਇਆ ਕਰਦੀ ਸੀ, ਬੰਦਿਆਂ ਦੇ ਅਨੁਪਾਤ ਕਰਕੇ ਬੀਬੀਆਂ ਬਹੁਤ ਵੱਧ ਹੁੰਦੀਆਂ, ਦੁੱਗਣੀਆਂ ਹੋ ਜਾਂਦੀਆਂ ਸਨ, ਕਿਉਂਕਿ ਜੰਗ ਯੁੱਧ ਹੁੰਦੇ, ਲੜਾਈ

ਜਾਂਦਾ, ਬੰਦਿਆਂ ਨੂੰ ਮਾਰਿਆ ਜਾਂਦਾ ਸੀ। ਬੀਬੀਆਂ ਜਿਹੜੀਆਂ ਉਹਨਾਂ ਨੂੰ ਫਿਰ ਉਹਨਾਂ ਦੀ ਬੇਪਤੀ ਕੀਤੀ ਜਾਂਦੀ ਸੀ ਤੇ ਮਾਤਾ ਸੁੰਦਰੀ ਜੀ ਦੇ ਨਾਲ, ਮਾਤਾ ਜੀਤੋ ਜੀ ਦੇ ਨਾਲ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਨਾਲ। ਤੇ ਮਾਤਾ ਜੀਤੋ ਜੀ ਜਿਹੜੇ ਸਭ ਤੋਂ ਜੇਠੇ ਵੱਡੇ ਸਨ, ਉਹਨਾਂ ਦੇ ਤਿੰਨ ਸਪੁੱਤਰ ਹੋਏ ਤੇ ਉਹਨਾਂ ਦਾ ਪਿਆਰਿਓ ਫਿਰ ਮਾਤਾ ਜੀ ਅਕਾਲ ਚਲਾਣਾ ਕਰ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਨੇ ਮਨ ਹੀ ਮਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਪਤੀ ਜਿਹੜਾ ਹੈ ਉਹਨਾਂ ਨੇ ਮਨ ਲੈਣਾ ਕੀਤਾ। ਇਹ ਕਿੰਨੀ ਭਾਵਨਾ ਹੈ ਪਿਆਰਿਓ, ਜਦੋਂ ਮਾਤਾ ਜੀ ਆਏ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਕੋਲ, ਇਹ ਸਾਰਾ ਪਰਿਵਾਰ ਉਹਨਾਂ ਦੇ ਮਾਂ ਬਾਪ ਰੋਹਤਾਸ ਤੋਂ ਚੱਲ ਕਰਕੇ ਮਹਾਰਾਜ ਜੀ ਦੇ ਅੱਗੇ ਆਏ, ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਨੇ ਇਨਕਾਰ ਕਰ ਦਿੱਤਾ, ਕਿਉਂਕਿ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬ੍ਰਹਮਚਰੀਆ ਦਾ, ਜਦੋਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਬ੍ਰਹਮਚਰੀਆ ਦਾ ਵਰਤ ਜਿਹੜਾ ਹੈ ਉਹ ਧਾਰਨ ਕਰਨਾ ਕੀਤਾ। ਤਕਰੀਬਨ ਉਸ ਵੇਲੇ 31-32 ਸਾਲ ਦੀ ਸਤਿਗੁਰੂ ਮਹਾਰਾਜ ਜੀ ਦੀ ਆਰਬਲਾ, 32-33 ਸਾਲ ਦੀ ਆਰਬਲਾ ਹੋਵੇਗੀ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮਚਰੀਆ ਦਾ ਵਰਤ ਧਾਰਨ ਕਰਨਾ ਕੀਤਾ। ਮਹਾਰਾਜ ਜੀ ਨੇ ਇਨਕਾਰ ਕੀਤਾ, ਫਿਰ ਸੰਗਤਾਂ ਗਈਆਂ ਮਾਤਾ ਜੀ ਦੇ ਕੋਲ, ਮਾਤਾ ਸਾਹਿਬ ਦੇਵਾਂ ਜੀ ਨੇ ਵੀ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਜੀ ਨੂੰ ਮੈਨੇ ਮਨ ਹੀ ਮਨ ਆਪਣਾ ਮਾਲਕ ਆਪਣਾ ਪਤੀ ਸਵੀਕਾਰ ਕਰ ਲੈਣਾ ਕੀਤਾ। ਤੇ ਮਹਾਰਾਜ ਜੀ ਨੇ ਫਿਰ ਕਿਹਾ, ਜੇ ਇੰਜ ਰਹਿਣਾ, ਜੇ ਬ੍ਰਹਮਚਰੀਆ ਧਾਰਨ ਕਰਕੇ ਰਹਿਣਾ, ਕੁਵਾਰਾ ਡੋਲਾ ਬਣ ਕਰਕੇ ਰਹਿਣਾ ਤੇ ਆਪ ਜੀ ਸਾਡੇ ਨਾਲ ਰਹਿ ਸਕਦੇ ਹੋ, ਸਾਡਾ ਜਿਹੜਾ ਵਿਆਹ ਜਿਹੜਾ ਹੋਵੇਗਾ ਲੇਕਿਨ ਇਹਦਾ ਸਿਰਫ ਦੈਵੀ ਸੰਬੰਧ ਹੋਵੇਗਾ, ਸਰੀਰਕ ਸਾਡਾ ਕੋਈ ਵੀ ਸੰਬੰਧ ਨਹੀਂ ਹੋਵੇਗਾ। ਉਸ ਵੇਲੇ ਮਾਤਾ ਜੀ ਮੰਨ ਗਏ, ਮੰਨ ਕਰਕੇ ਮਹਾਰਾਜ ਜੀ ਦਾ ਤੀਜਾ ਵਿਆਹ ਕਾਰਜ ਜਿਹੜਾ ਮਾਤਾ ਸਾਹਿਬ ਦੇਵਾਂ ਜੀ ਦੇ ਨਾਲ ਹੋਇਆ ਤੇ ਜ਼ਿੰਦਗੀ ਭਰ ਤੇ ਜੋ ਸਰਕਾਰੀ ਦਸਤਾਵੇਜ਼ ਵੀ ਜਿਹੜੇ ਹਨ, ਭਾਈ ਗੰਡਾ ਸਿੰਘ ਜੀ ਜਿਹੜੇ ਡਾਕਟਰ ਭਾਈ ਗੰਡਾ ਸਿੰਘ ਜੀ ਬਹੁਤ ਵੱਡੇ ਸਕਾਲਰ, ਬਹੁਤ ਵੱਡੇ ਖੋਜੀ, ਦਿੱਲੀ ਦਰਬਾਰ ਦੇ ਵਿੱਚ ਪਿਆਰਿਓ ਪੁਰਾਤਨ ਜਿਹੜੀਆਂ ਲਿਖਤਾਂ ਮਿਲੀਆਂ ਸੀ ਨਾ ਔਰੰਗਜ਼ੇਬ ਦੇ ਵੇਲੇ ਦੀਆਂ, ਕਿਉਂਕਿ ਨੇਮਚੇ ਬੰਦੇ ਸਨ, ਪਤਾ ਹੁੰਦਾ ਕਿਹੜੇ ਛੋਟੀ ਮੋਟੀ ਹਸਤੀ ਥੋੜੀ ਸੀ ਸਤਿਗੁਰੂ ਮਹਾਰਾਜ। ਤੇ ਉਸ ਵੇਲੇ ਉਹਦੇ ਵਿੱਚ ਇੱਕ ਬਚਨ ਆਉਂਦਾ, ਗੁਰੂ ਗੋਬਿੰਦ ਸਿੰਘ ਜਦੋਂ ਇੱਥੇ ਆਏ ਮਹਾਰਾਜ ਜੀ ਦੇ ਨਾਲ ਮਾਤਾ ਸੁੰਦਰੀ ਜੀ, ਉਹਦੇ ਵਿੱਚ ਲਿਖਿਆ ਕੁਵਾਰਾ ਡੋਲਾ।

0: ਸਾਹਿਬ ਦੇਵੀ ਕੁਆਰਾ ਡੋਲਾ। ਇਹ ਬਚਨ ਆਉਂਦਾ ਕਿ ਮਾਤਾ ਮਹਾਰਾਜ ਜੀ ਦੇ ਨਾਲ ਸਾਹਿਬ ਦੇਵਾਂ ਜੀ ਵੀ ਸਨ, ਉਹਦੇ ਵਿੱਚ ਸਾਹਿਬ ਦੇਵੀ ਜੀ ਕਰਕੇ ਆਇਆ, ਸਾਹਿਬ ਦੇਵੀ ਤੇ ਉਹਨਾਂ ਨੂੰ ਕੁਆਰਾ ਡੋਲਾ ਬੋਲਦੇ ਸਨ। ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮਚਰੀਆ ਵਰਤ ਧਾਰਨ ਕਰਨਾ ਕੀਤਾ। ਉਸ ਤੋਂ ਬਾਅਦ ਹੁਣ ਪਿਆਰਿਓ ਆਪ ਜੀ ਵਿਚਾਰ ਕਰਨਾ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਦਿੱਲੀ ਦੇ ਵਿੱਚ ਸੀ ਤੇ ਆਪਾਂ ਅਨੁਮਾਨ ਲਾ ਸਕਦੇ ਹਾਂ ਕਿ 40 ਕੁ ਵਰਿਆਂ ਦੀ ਸਤਿਗੁਰੂ ਮਹਾਰਾਜ ਜੀ ਦੀ ਆਰਬਲਾ ਸਰੀਰ ਦੀ। ਜੇ ਮਹਾਰਾਜ ਜੀ ਦੇ ਮਨ ਦੇ ਵਿੱਚ ਸੰਤਾਨ ਪ੍ਰਾਪਤੀ ਦੀ ਇੱਛਾ ਹੁੰਦੀ ਹੈ, ਮਾਤਾ ਜੀ ਦੇ ਮਨ ਵਿੱਚ ਹੈ, ਮਾਤਾ ਜੀ ਹੁਣ ਬੇਨਤੀ ਕਰਦੇ ਕਿ ਮੈਨੂੰ ਸੰਤਾਨ ਦੀ ਪ੍ਰਾਪਤੀ ਕਰਵਾਓ, ਜੇ ਸਤਿਗੁਰੂ ਮਹਾਰਾਜ ਜੀ ਦੇ ਵੀ ਮਨ ਵਿੱਚ ਹੁੰਦਾ ਤੇ ਸਤਿਗੁਰੂ ਮਹਾਰਾਜ ਸੰਤਾਨ ਦੀ ਪ੍ਰਾਪਤੀ ਕਰ ਸਕਦੇ ਸਨ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮਚਰੀਆ ਦਾ ਵਰਤ ਧਾਰਨ ਕਰਨਾ ਕੀਤਾ। ਇਹੀ ਹੁੰਦੇ ਸਾਧ ਸੰਗਤ ਜੀ ਜਿਹੜੇ ਮਹਾਂਪੁਰਖ ਹੁੰਦੇ ਨਾ, ਸੂਰ ਬੀਰ ਬਚਨ ਕੇ ਬਲੀ ਕਵਲਾ ਬਪਰੀ ਸੰਤੀ ਸ਼ਲੀ, ਜਿਹੜਾ ਇੱਕ ਵਾਰੀ ਬਚਨ ਕਰ ਦਿੱਤਾ ਤੇ ਮਹਾਂਪੁਰਖ ਜਿਹੜੇ ਹੁੰਦੇ ਉਹ ਆਪਣੇ ਬਚਨਾਂ ਨੂੰ ਪੂਰਾ ਕਰਦੇ ਹਨ। ਮਾਤਾ ਸਾਹਿਬ ਦੇਵਾਂ ਜੀ ਨੇ ਵੀ ਬਚਨ ਕੀਤਾ, ਕੁਆਰਾ ਡੋਲਾ ਬਣ ਕੇ ਰਵਾਂਗੀ, ਪੂਰੀ ਜ਼ਿੰਦਗੀ ਕੁਆਰਾ ਡੋਲਾ ਬਣ ਕਰਕੇ ਰਹੇ ਤੇ ਉਹਨਾਂ ਦਾ ਕੁਆਰਾਪਣ ਅਖੀਰ ਤੱਕ ਬਰਕਰਾਰ ਰਿਹਾ। ਵਿਆਹ ਤੋਂ ਬਾਅਦ ਬੱਚੀਆਂ ਦਾ ਕੁਆਰਾਪਣ ਖਤਮ ਹੋ ਜਾਂਦਾ, ਲੇਕਿਨ ਇਤਿਹਾਸ ਦੇ ਵਿੱਚ ਇਹ ਪਹਿਲੀ ਘਟਨਾ ਹੈ, ਮਾਤਾ ਜੀ ਦਾ ਵਿਆਹ ਕਾਰਜ ਤਾਂ ਹੋਇਆ ਲੇਕਿਨ ਉਹਨਾਂ ਦਾ ਕੁਆਰਾਪਣ ਉਸ ਤਰ੍ਹਾਂ ਹੀ ਬਰਕਰਾਰ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਣ ਜੇ ਸੰਤਾਨ ਦੀ ਪ੍ਰਾਪਤੀ ਦੀ ਇੱਛਾ ਰੱਖਦੇ, ਕਿਉਂ ਨਹੀਂ ਹੋ ਸਕਦਾ, ਪ੍ਰਾਪਤੀ ਹੋ ਸਕਦੀ ਹੈ, ਲੇਕਿਨ ਮਹਾਰਾਜ ਨੇ ਕਹਿ ਦਿੱਤਾ ਕਿ ਅਸੀਂ ਪ੍ਰਣ ਕਰ ਲਿਆ ਕਿ 4 ਸਾਹਿਬਜ਼ਾਦੇ ਜਦੋਂ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਜਨਮ ਤੋਂ ਬਾਅਦ ਉਹਨਾਂ ਨੇ ਬ੍ਰਹਮਚਰੀਆ ਦਾ ਵਰਤ ਧਾਰਨ ਕਰਨਾ ਕੀਤਾ, ਮਾਤਾ ਜੀ ਬੇਨਤੀ ਕਰਦੇ ਮੈਨੂੰ ਸੰਤਾਨ ਦੀ ਪ੍ਰਾਪਤੀ ਕਰਵਾਓ, ਮਹਾਰਾਜ ਨੇ ਕਹਿ ਦਿੱਤਾ ਇਹ ਨਹੀਂ ਹੋ ਸਕਦਾ, ਤੇ ਮਹਾਰਾਜ ਜੇ ਮੈਨੂੰ ਸੰਤਾਨ ਦੀ ਪ੍ਰਾਪਤੀ ਹੋ ਗਈ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ, ਆਪ ਜੀ ਭਾਵੇਂ ਦੱਖਣ ਨੂੰ ਜਾਓ, ਜਿੱਥੇ ਮਰਜ਼ੀ ਜਾਓ, ਜਿੱਥੇ ਆਪ ਜੀ ਬੋਲੋਗੇ ਮੈਂ ਉੱਥੇ ਟਿਕਾਂਗੀ, ਮੈਨੂੰ ਇੱਕ ਜੀਵਨ ਦਾ ਆਸਰਾ ਮਿਲ ਜਾਵੇਗਾ, ਉਹ ਬੱਚੇ ਦੇ ਆਸਰੇ ਦੇ ਉੱਤੇ ਆਪਣਾ ਜੀਵਨ ਮੈਂ ਬਤੀਤ ਕਰਨੀ
1: ਹਾਂ।
0: ਫਿਰ ਇੱਥੇ ਬੱਚੇ ਨੂੰ ਉਹਦਾ ਲਾਲਣ ਪਾਲਣ ਕਰਦਿਆਂ ਆਪ ਜੀ ਦਾ ਧਿਆਨ, ਆਪ ਜੀ ਦਾ ਮੈਨੇ ਸਿਮਰਨ ਕਰਨਾ ਹੈ।
1: ਸੁਤ ਕੀ ਸੂਰਤ

ਸੂਰਤ ਉਹ ਸੂਰਤ ਮੇਰੇ ਅੱਖਾਂ ਦੇ ਅੱਗੇ ਆ ਜਾਂਦੀ ਬਸ ਉਹਨੂੰ ਵੇਖ ਕਰਕੇ ਬਹੁਤ ਜ਼ਿਆਦਾ ਕਸ਼ਟ ਆ ਜਾਂਦਾ ਇੰਜ ਲੱਗਦਾ ਕਿ ਮੈਂ ਆਪਣੇ ਪ੍ਰਾਣਾਂ ਦਾ ਘਾਤ ਕਰ ਲਵਾਂ ਸੱਚ ਪਿਆਰਿਓ ਜਿਹੜੀਆਂ ਬੀਬੀਆਂ ਹੁੰਦੀਆਂ ਕਈ ਵਾਰੀ ਆਪਾਂ ਵੇਖਦੇ ਹਾਂ ਬੰਦੇ ਤਾਂ ਪਿਆਰਿਓ ਚਲੋ ਸੰਭਲ ਜਾਂਦੇ ਹਨ ਕਈ ਵਾਰੀ ਬੰਦੇ ਜਿਹੜੇ ਉਹਨਾਂ ਦੇ ਨੌਜਵਾਨ ਬੱਚੇ ਚਲਾਣਾ ਕਰ ਜਾਣ ਉਹ ਸੰਭਲ ਜਾਂਦੇ ਕਿਉਂਕਿ ਉਹਨਾਂ ਦੇ ਕਾਰੋਬਾਰ ਹੁੰਦੇ ਅੰਦਰ ਬਾਹਰ ਜਾਣਾ ਹੁੰਦਾ ਬੀਬੀਆਂ ਜਿਹੜੇ ਘਰਾਂ ਦੇ ਵਿੱਚ ਰਹਿਣ ਵਾਲੀਆਂ ਉਹਨਾਂ ਦੇ ਨਾਲ ਕਦੇ ਹਾਦਸਾ ਵਾਪਰ ਜਾਵੇ ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ ਕਈ ਆਪ ਜੀ ਨੇ ਵੀ ਵੇਖਿਆ ਹੋਵੇਗਾ ਕਿ ਬੀਬੀਆਂ ਜਿਹੜੀਆਂ ਉਹਨਾਂ ਦੇ ਬੱਚੇ ਅੱਖਾਂ ਦੇ ਸਾਹਮਣੇ ਚਲਾਣਾ ਕਰ ਗਏ ਉਹ ਤੋਂ ਬਾਅਦ ਬੀਬੀਆਂ ਦਾ ਜੀਵਨ ਹੀ ਬਦਲ ਜਾਂਦਾ ਉਹ ਮਾਵਾਂ ਜਿਹੜੀਆਂ ਪਿਆਰਿਓ ਕਈ ਵਾਰੀ ਦਿਮਾਗ ਤੋਂ ਹੌਲੇ ਹੋ ਜਾਂਦੇ ਹਨ ਮਸਤਾਨੇ ਹੋ ਜਾਂਦੇ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚੱਲ ਜਾਂਦੇ ਬੜੇ ਗਮਗੀਨ ਹੋ ਜਾਂਦੇ ਹਨ ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਇਹ ਤਾਂ ਪਹਿਲਾਂ ਦਾ ਦੁੱਖ ਹੈ ਤੇ ਬਸ ਆਪ ਜੀ ਨੂੰ ਵੇਖ ਕਰਕੇ ਧਾੜਸ ਰਹਿ ਜਾਂਦੀ ਹੈ ਕਿ ਚਲੋ ਮੇਰਾ ਪਤੀ ਸਤਿਗੁਰੂ ਤਾਂ ਮੇਰੇ ਨਾਲ ਹੈ ਲੇਕਿਨ ਹੁਣ ਕੋਈ ਪੁੱਤਰ ਹੋ ਗਿਆ ਫਿਰ ਤੋਂ ਮੇਰੇ ਮਨ ਦੇ ਵਿੱਚ ਧਾੜ

0: ਬਿਰਹ ਭੁਯੰਗਮ ਮਨ ਵਸੈ ਮੰਤ ਨਾ ਮਾਨੈ ਕੋਏ ਰਾਮ ਵਿਯੋਗੀ ਨਾ ਜੀਐ ਜੀਐ ਤਾਂ ਬਵਰਾ ਹੋਏ। ਜਿਹੜਾ ਰੱਬ ਦਾ ਪਿਆਰਾ ਰੱਬ ਤੋਂ ਛੁੱਟ ਕਰਕੇ ਉਹ ਜੀ ਨਹੀਂ ਸਕਦਾ, ਜੇ ਜੀ ਵੀ ਗਿਆ ਤੇ ਉਹ ਬਵਰਾ ਹੋ ਜਾਂਦਾ, ਮਸਤਾਨਾ ਹੋ ਜਾਂਦਾ। ਇਸ ਤਰ੍ਹਾਂ ਹੀ ਮਹਾਰਾਜ ਮੇਰੀ ਅਵਸਥਾ ਹੋ ਰਹੀ ਹੈ, ਬਸ ਇਹੀ ਮੇਰਾ ਆਸਰਾ ਮਹਾਰਾਜ, ਆਪ ਜੀ ਦਾ ਆਸਰਾ। ਜੇ ਆਪ ਜੀ ਮੇਰਾ ਆਸਰਾ ਛੀਨ ਰਹੇ ਹੋ ਤੇ ਮੈਨੂੰ ਦੂਜਾ ਆਸਰਾ ਜਿਹੜਾ ਹੈ,
1: ਜਗ ਗੁਰਪਤ ਅਸਗਤ ਵਾਰੀ,
0: ਤੇ ਤੁਸੀਂ ਨਾ ਜਗਤ ਗੁਰੂ ਹੋ

0: ਤੇ ਤੁਹਾਡੇ ਜਗਤ ਗੁਰੂ ਮੈਂ ਕਿੰਨੀ ਸੁਭਾਗਸ਼ਾਲੀ ਹਾਂ ਕਿ ਜਗਤ ਗੁਰੂ ਦੇ ਨਾਲ ਮੇਰਾ ਸੰਬੰਧ ਹੋਇਆ ਹੈ, ਮੈਂ ਆਪਣਾ ਸਾਰਾ ਜੀਵਨ ਜਿਹੜਾ ਆਪ ਜੀ ਦੇ ਚਰਨਾਂ ਤੋਂ ਵਾਰ ਦੇਣਾ।
1: ਸਤ ਕੀ ਸੂਰਤ ਮੋਹਿ
0: ਕਿਰਪਾ ਕਰੋ ਸਤਿਗੁਰੂ ਮਹਾਰਾਜ। ਬਾਬਾ ਅਜੀਤ ਸਿੰਘ ਜੀ ਤਾਂ ਉਹ ਤਾਂ ਚੱਲ ਗਏ, ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਦੇਣਾ ਕਰੋ। ਬਸ ਆਹ ਮੇਰੀ ਬੇਨਤੀ ਹੈ। ਆਪ ਜੀ ਕਹਿੰਦੇ ਨਾ ਕਿ ਆਪ ਜੀ ਨੇ ਵਚਨ ਕੀਤਾ, ਸੁੰਦਰੀ ਤੂੰ ਇੱਥੇ ਰਹਿ, ਇੱਥੇ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰ। ਬਿਲਕੁਲ ਸਤਿਗੁਰੂ ਮਹਾਰਾਜ, ਜੋ ਆਪ ਜੀ ਨੇ ਵਚਨ ਕੀਤਾ ਤੁਹਾਡਾ ਵਚਨ ਪੂਰਾ ਕਰਾਂਗੀ, ਉਸ ਤਰ੍ਹਾਂ ਮੈਂ ਸੇਵਾ ਸਿਮਰਨ ਕਰਾਂਗੀ। ਮੇਰੀ ਵੀ ਇੱਕ ਬੇਨਤੀ ਅਬਲਾਖਾ ਆਪ ਜੀ ਪੂਰੀ ਕਰਨਾ ਕਰੋ, ਮੈਨੂੰ ਇੱਕ ਪੁੱਤਰ ਦੀ ਦਾਤ ਦੇ ਦਿਓ, ਜੋ ਆਪ ਜੀ ਬੋਲੋਗੇ ਮੈਂ ਉਹ ਵਚਨ ਕਰਨ ਦੇ ਲਈ ਤਿਆਰ
1: ਹਾਂ।
0: ਮਾਤਾ ਜੀ ਬੇਨਤੀ ਕਰਦੇ ਸਤਿਗੁਰੂ ਮਹਾਰਾਜ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆ ਕਰਕੇ ਆਪ ਜੀ ਤੋਂ ਮਨੋਕਾਮਨਾ ਦੀ ਦਾਤ ਪ੍ਰਾਪਤ ਕਰਦੇ ਹਨ। ਤੇ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਮੇਰੇ ਮਨ ਦੀ ਬਹੁਤ ਵੱਡੀ ਤੀਬਰ ਅਬਲਾਖਾ ਹੈ। ਹੁਣ ਉਸ ਤੋਂ ਬਾਅਦ ਜੇ ਪੁੱਤਰ ਦੀ ਦਾਤ ਮੈਨੂੰ ਪ੍ਰਾਪਤ ਹੋ ਗਈ, ਫਿਰ ਆਪ ਜੀ ਦਾ ਵਚਨ ਮੰਨਣਾ ਮੇਰੇ ਲਈ ਬੜਾ ਸੌਖਾ ਹੋ ਜਾਵੇਗਾ। ਫਿਰ ਆਪ ਜੀ ਤੋਂ ਵਿਛੋੜਾ ਖਾ ਕਰਕੇ ਮੈਂ ਇੱਥੇ ਹੀ ਰਹਿਣਾ। ਮਾਤਾ ਜੀ ਨੇ ਵੀ ਸ਼ਰਤ ਲਾ ਦਿੱਤੀ, ਮਹਾਰਾਜ ਜੇ ਇੱਥੇ ਰੱਖਣਾ ਤੇ ਪੁੱਤਰ ਦੀ ਦਾਤ ਦਿਓ ਮੈਨੂੰ, ਝੋਲੀਆਂ ਹਰੀਆਂ ਭਰੀਆਂ ਮੇਰੀਆਂ ਕਰਨਾ ਕਰੋ। ਜੇ ਆਪ ਜੀ ਇਹ ਨਹੀਂ ਕਰ ਸਕਦੇ ਤਾਂ ਮੈਨੂੰ ਆਪਣੇ ਨਾਲ ਆਪ ਜੀ ਦੱਖਣ ਦੇ ਪਾਸੇ ਲੈ ਕਰਕੇ
1: ਜਾਓ।
0: ਇਤਿਆਦਿਕ ਕਹਿ ਕਹਿ ਕਰਕੇ ਮਾਤਾ ਸੁੰਦਰੀ ਜੀ ਨੇ ਬਹੁਤ ਜ਼ਿਆਦਾ ਅਸ਼ਰੂਪਾਤ ਕਰਨਾ ਕੀਤਾ।
1: ਦੀਨ ਮਨ ਸ਼ੋਕ ਭਰੋ,
0: ਬਹੁਤ ਜ਼ਿਆਦਾ ਦੀਨ ਮਨਾ ਹੋ ਗਏ, ਮਨ ਦੇ ਵਿੱਚ ਬਹੁਤ ਡਾਢਾ ਸ਼ੋਕ ਆ ਰਿਹਾ ਹੈ। ਦਿਨ ਰਾਤ ਸਤਿਗੁਰੂ ਮਹਾਰਾਜ, ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਉਹਨਾਂ ਦੀ ਮੂਰਤ, ਉਹਨਾਂ ਦੀ ਸੂਰਤ ਨੂੰ ਯਾਦ ਕਰਕੇ ਵਿਰਹਾ ਦੀ ਅੱਗ ਦੇ ਵਿੱਚ ਰੋਈ ਜਾਂਦੇ ਹਨ। ਤੇ ਜਦੋਂ ਵਿਰਹਾ ਲੱਗ ਜਾਵੇ, ਜਦੋਂ ਬੰਦਾ ਦੁਖੀ ਹੋ ਜਾਵੇ, ਤੇ ਪਿਆਰਿਓ ਇੱਕ ਘੜੀ ਦਿਨਸ ਮੌਕੋ ਬਹੁਤ ਦਿਹਾਰ ਹੈ, ਇੱਕ ਦਿਨ ਵੀ ਕੱਟਣਾ ਪਿਆਰਿਓ ਇੰਜ ਲੱਗਦਾ ਕਿ ਕਈ ਆਪਾਂ ਸਾਲ ਤਾਂ ਆਪਣਾ ਬਤੀਤ ਨਹੀਂ ਹੋ ਰਿਹਾ। ਦੁੱਖ ਦੇ ਵਿੱਚ ਸਮਾਂ ਪਿਆਰਿਓ ਛੇਤੀ ਨਹੀਂ ਕੱਟਦਾ, ਸਮਾਂ ਜਿਹੜਾ ਹੈ

ਪਤਿਵ੍ਰਤਾ ਹਨ, ਪਤੀਵ੍ਰਤਾ ਧਰਮ ਦੇ ਵਿੱਚ ਪ੍ਰਪੱਕ ਹਨ ਤੇ ਨਾਲ ਤ੍ਰਿਤਵਾਨ ਧੀਰਜਵਾਨ ਹਨ। ਤੇ ਸਾਧ ਸੰਗਤ ਜੀ ਉਹਨਾਂ ਨੇ ਜਦੋਂ ਇਹ ਪ੍ਰਸੰਗ ਜਦੋਂ ਵਰਣਨ ਕਰਨਾ ਕੀਤਾ, ਨਿਮਰਤਾ ਦੇ ਨਾਲ ਆਪਣਾ ਦੁੱਖ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਦੱਸਿਆ, ਮਹਾਰਾਜ ਜੀ ਵੀ ਬਹੁਤ ਗੰਭੀਰ ਹੋ ਕਰਕੇ ਇਹਦੇ ਉੱਤੇ ਵਿਚਾਰ ਕਰ ਰਹੇ ਹਨ, ਕਿਉਂਕਿ ਮਾਤਾ ਜੀ ਪਿਆਰਿਓ ਆਪਣੇ ਵੱਲੋਂ ਜਾਇਜ਼ ਹਨ। ਠੀਕ ਹੈ, ਜਗਤ ਮਾਤਾ ਹੈ, ਆਪਾਂ ਮੰਨਦੇ ਹਾਂ, ਸਤਿਗੁਰੂ ਮਹਾਰਾਜ ਜੀ ਦੇ ਸਤਿਕਾਰ ਯੋਗ ਮਹਿਲ ਹਨ, ਇਹਦੇ ਨਾਲ ਨਾਲ ਪਿਆਰਿਓ ਇੱਕ ਉਸ ਪਤਨੀ ਵੀ ਹੈ, ਇੱਕ ਪੁੱਤਰ ਦੀ, ਇੱਕ ਸ਼ਹੀਦ ਪੁੱਤਰ ਦੀ ਮਾਤਾ ਵੀ ਹੈ ਪਿਆਰਿਓ, ਉਹ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ। ਇੱਕ ਮਾਂ ਮਾਤਾ ਹਿਰਦਾ ਹੈ, ਪਤਨੀ ਦਾ ਮਨ ਦੇ ਵਿੱਚ ਹਿਰਦਾ ਹੈ, ਇੱਕ ਪਤਨੀ ਪਤੀਵ੍ਰਤਾ ਇਸਤਰੀ ਜਿਹੜੀ ਨਾ, ਉਹ ਇਹੀ ਬੇਨਤੀ ਕਰਦੀ, ਮਹਾਰਾਜ ਨੇ ਵੀ ਵਚਨ ਕੀਤਾ ਕਿ ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਬਿਹਾਤ। ਤੇ ਕਿਸੇ ਪਤੀਵ੍ਰਤਾ ਇਸਤਰੀ ਨੂੰ ਕਿਸੇ ਨੇ ਜਾ ਕਰਕੇ ਲਾਲਚਾਂ ਦਿੱਤੀਆਂ, ਉਹਨੂੰ ਕਿਹਾ ਕਿ ਦੇਖ ਭਾਈ ਤੇਰੇ ਕੋਲ ਤੇਰਾ ਪਤੀ ਹੈ, ਠੀਕ ਹੈ, ਜੇ ਤੂੰ ਪਤੀ ਨੂੰ ਸਵੀਕਾਰ ਕਰਨਾ ਤੈਨੂੰ ਰੁੱਖਾ ਸੁੱਖਾ ਭੋਜਨ ਮਿਲੇਗਾ ਤੇ ਨਾਲ ਖਾਟ ਚੌਪਾਈ ਵੀ ਤੈਨੂੰ ਪ੍ਰਾਪਤ ਨਹੀਂ ਹੋਵੇਗੀ, ਚੰਗੀਆਂ ਤੁਲਾਈਆਂ ਬਸਤਰ ਵੀ ਤੈਨੂੰ ਪ੍ਰਾਪਤ ਨਹੀਂ ਹੋਣਗੇ, ਦੂਜੇ ਪਾਸੇ ਤੈਨੂੰ ਪਤੀ ਦਾ ਵਿਛੋੜਾ ਕਰਨਾ ਪਵੇਗਾ, ਆਪਣੇ ਪਤੀ ਦਾ ਤਿਆਗ ਕਰ। ਜੇ ਤੂੰ ਆਪਣੇ ਪਤੀ ਦਾ ਤਿਆਗ ਕਰ ਦਿੱਤਾ, ਉਹਨੂੰ ਛੱਡ ਦਿੱਤਾ, ਤੈਨੂੰ ਮਹਿਲ ਮਾੜੀਆਂ ਪ੍ਰਾਪਤ ਹੋਣਗੀਆਂ, ਬਹੁਤ ਪੈਸਾ ਮਿਲੇਗਾ, ਬਹੁਤ ਵੱਡਾ ਰੁਤਬਾ, ਬਹੁਤ ਵੱਡਾ ਦਰਜਾ, ਖਾਣ ਪੀਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਪਦਾਰਥ, ਕੋਈ ਚੀਜ਼ ਦਾ ਘਾਟਾ ਨਹੀਂ ਰਹੇਗਾ। ਤੇ ਇਸ ਤਰ੍ਹਾਂ ਜਦੋਂ ਪਤੀਵ੍ਰਤਾ ਇਸਤਰੀ ਨੂੰ ਪੁੱਛਿਆ ਗਿਆ, ਦੱਸ ਤੂੰ ਕਿਹਨੂੰ ਚੁਣਦੀ ਹੈ, ਤੇ ਮਹਾਰਾਜ ਨੇ ਵਚਨ ਕੀਤਾ ਕਿ ਉਸ ਬੀਬੀ ਨੇ, ਪਤੀਵ੍ਰਤਾ ਇਸਤਰੀ ਨੇ ਇਹੀ ਵਚਨ ਕਰਨਾ, ਰੁੱਖੋ ਭੋਜਨ, ਕਿ ਭਾਈ ਮੈਨੂੰ ਰੁੱਖਾ ਸੁੱਖਾ ਭੋਜਨ ਮਿਲ ਜਾਵੇ, ਭੂਮ ਸੈਨ ਸਖੀ, ਮੈਂ ਜੇ ਭੂਮ ਦਾ ਮਤਲਬ ਮੈਂ ਜੇ ਭੁੱਜੇ ਵੀ ਪੈ ਜਾਵਾਂ, ਬਸਤਰ ਵੀ ਨਾ ਹੋਵੇ, ਕੋਈ ਤੁਲਾਈ, ਕੋਈ ਥੱਲੇ ਜਿਹੜੀ ਚਟਾਈ ਵੀ ਨਾ ਹੋਵੇ, ਮੈਂ ਉਹਦੇ ਉੱਤੇ ਵੀ ਪੈ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਾਂਗੀ, ਕਦੋਂ, ਪ੍ਰਿਆ ਸੰਗ ਸੁਖ ਬਿਥਾਤ।

0: ਆਪ ਜੀ ਦਾ ਸਾਥ ਮੈਨੂੰ ਚਾਹੀਦਾ, ਆਪ ਜੀ ਮੈਨੂੰ ਲੈ ਕੇ ਚਲੋ ਦੱਖਣ ਦੇ ਵੱਲ, ਜੇ ਨਹੀਂ ਲੈ ਕੇ ਜਾਣਾ ਤੇ ਸਤਿਗੁਰੂ ਮਹਾਰਾਜ ਫਿਰ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਦੇਣਾ ਕਰੋ।
1: ਸ੍ਰੀ ਸਤਿਗੁਰੂ ਸੁਣ ਕੇ ਸਭ
0: ਇਹ ਸੁਣ ਕਰਕੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਵਚਨ ਉਹਨਾਂ ਦੀ ਬਾਣੀ ਨੂੰ ਬਹੁਤ ਪ੍ਰਸੰਨ ਹੋ ਕਰਕੇ ਪਾਤਸ਼ਾਹ ਜੀ ਵਚਨ ਕਰਦੇ ਹਨ। ਮਹਾਰਾਜ ਜੀ ਨੇ ਕਿਹਾ ਕਿ ਹੈ ਸ਼ੁਭ ਮਤੇ, ਸ਼ੁਭ ਮਤ ਧਾਰਨ ਕਰਨ ਵਾਲੀ ਹੈ, ਸੁੰਦਰੀ ਹੈ, ਤੇ ਜਿਹੜੇ ਸੰਸਾਰ ਦੇ ਲੋਕ ਜਿਹੜੇ ਹਨ
1: ਰੂਪ ਨਾਨਾ ਅਵਲੋਕ,
0: ਤੇ ਸਿਰਫ ਇਹ ਨਾਮ ਜਿਹੜਾ ਹੈ, ਬੰਦੇ ਦੇ ਨਾਮ ਵੱਖਰੇ ਵੱਖਰੇ ਹੁੰਦੇ, ਸਰੀਰ ਵੱਖਰਾ ਵੱਖਰਾ ਹੁੰਦਾ, ਲੇਕਿਨ ਆਤਮਾ ਕਰਕੇ ਸਾਰੇ ਇੱਕੋ ਹੀ ਇੱਕ ਹਨ।
1: ਸੰਹਾਰ ਸਕਲ ਹੀ
0: ਇੱਕ ਗੱਲ ਯਾਦ ਰੱਖਣਾ ਕਰੋ, ਸਭ ਜਗ ਚੱਲਣ ਹਾਰ। ਮਹਾਰਾਜ ਜੀ ਨੇ ਵਚਨ ਕਰਨਾ ਕੀਤਾ ਨਾ ਕੂੜ ਮੀਆਂ ਕੂੜ ਬੀਬੀ ਖੱਬ ਹੋਏ ਖਾਰ, ਕੂੜ ਕੂੜੈ ਨੇਹ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਆਪਾਂ ਕਿਹਦੇ ਨਾਲ ਦੋਸਤੀ ਕਰਨਾ ਕਰੀਏ, ਕਿਹਨੂੰ ਆਪਣਾ ਮਿੱਤਰ ਬਣਾਈਏ, ਸੰਸਾਰ ਦੇ ਵਿੱਚ ਸਾਰਿਆਂ ਨੇ ਇੱਕ ਦਿਨ ਚੱਲ ਜਾਣਾ ਹੈ। ਪਾਤਸ਼ਾਹ ਜੀ ਦੇ ਬਚਨ ਕੀਤਾ ਕਿ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਂਗ ਚਲੋ ਤੁਮ ਨਾਤਰ ਕੋ ਧੱਕਾ ਦਿਵਈ ਹੈ ਰੇ, ਬਾਰੇ ਬੂਢੇ ਤਰੁਣੇ ਪਹੀਆ ਸਭ ਹੂੰ ਜਮ ਲੈ ਜਈ ਹੈ ਰੇ, ਧਨਵੰਤਾ ਅਰਥ ਨਿਰਤਨ ਮਨ ਹੀ ਤਾਂ ਕੀ ਕਸ਼ੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਵਿਡਾਣੀ ਰੇ। ਕਾਲ ਬਹੁਤ ਵੱਡਾ ਵਿਡਾਣੀ ਹੈ, ਬੜਾ ਮਹਾਬਲੀ ਹੈ, ਉਹਨੇ ਸਾਰਿਆਂ ਨੂੰ ਇੱਕ ਨਾ ਇੱਕ ਦਿਨ ਖਾ ਜਾਣਾ ਹੈ, ਖਤਮ ਕਰ ਲੈਣਾ ਹੈ।
1: ਹੁਣ
0: ਤੁਸੀਂ ਵਚਨ ਕਦੋ, ਸਤਿਗੁਰੂ ਮਹਾਰਾਜ ਜੀ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ, ਕਹਿਣ ਲੱਗੇ ਮਾਤਾ ਜੀ ਨੂੰ ਕਿ ਸੁੰਦਰੀਏ ਦੇਖੋ ਭੂਤਕਾਲ ਦੇ ਵਿੱਚ ਜੋ ਸਾਡੇ ਨਾਲ ਸੀ ਤੇ ਅੱਜ ਦੇਖੋ ਭਵਿਸ਼ ਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਨਹੀਂ ਹੋਣਾ,
1: ਆਪਣਾ ਧਰਮ ਕਾਢੋ ਕਰ ਮਰੇ,
0: ਤੇ ਉਹ ਜਿਹੜੇ ਫਿਰ ਵੀ ਸੰਸਾਰ ਦੇ ਵਿੱਚ ਪਿਆਰਿਓ, ਦੇਖੋ ਮਰਤਾ ਇੱਕ ਦਿਨ ਸਾਰਿਆਂ ਨੇ ਜਾਣਾ ਹੈ, ਮਰਤਾ ਇੱਕ ਦਿਨ ਸਾਰਿਆਂ ਨੇ ਜਾਣਾ, ਲੇਕਿਨ ਯਾਦ ਰੱਖੋ ਹਰ ਇੱਕ ਬੰਦੇ ਦਾ ਪਿਆਰਿਓ ਆਪਣਾ ਧਰਮ ਹੈ, ਆਪਣਾ ਫਰਜ਼ ਹੈ। ਕੋਈ ਵੀ ਵਿਅਕਤੀ ਪਿਆਰਿਓ ਮਰਨ ਤੋਂ ਪਹਿਲਾਂ ਆਪਣਾ ਧਰਮ ਜਦੋਂ ਨਿਭਾ ਲੈਂਦਾ, ਆਪਣੇ ਫਰਜ਼ ਜਦੋਂ ਨਿਭਾ ਲੈਂਦਾ, ਤੇ ਉਸ ਵੇਲੇ ਉਹ ਪਿਆਰਿਓ ਧਨਤਾ ਦੇ ਯੋਗ ਹੋ ਜਾਂਦਾ, ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਜਿਹੜੇ ਪਿਆਰਿਓ ਆਪਣੇ ਧਰਮ ਨਹੀਂ ਨਿਭਾਉਂਦੇ, ਜਿਹੜੇ ਬੇਈਮਾਨੀਆਂ ਕਰਦੇ, ਬਦ ਅਮਲ ਕਰਦੇ ਹਨ, ਮਰ ਤਾਂ ਉਹਨਾਂ ਨੇ ਵੀ ਜਾਣਾ, ਲੇਕਿਨ ਜਦੋਂ ਮਰ ਜਾਂਦੇ ਨਾ, ਕੋਈ ਪਿਆਰਿਓ ਉਹਨਾਂ ਦਾ ਨਾਂ ਨਹੀਂ ਲੈਂਦਾ। ਸਾਰੇ ਇੰਜੀ ਕਹਿੰਦੇ ਚੰਗਾ ਹੋਇਆ ਭਾਈ ਆ ਬੇਈਮਾਨ ਬੰਦਾ ਜਿਹੜਾ ਸਿਰੋਂ ਲੱਥਿਆ, ਬੜਾ ਇਹਨੇ ਖੁਆਰ ਕੀਤਾ, ਬੜਾ ਇਹਨੇ ਤੰਗ ਕਰਨਾ ਕੀਤਾ ਹੈ। ਕਹਿੰਦੇ ਪਿਆਰੇ ਚਲੋ ਸਾਹਮਣੇ ਲੋਕੀ ਕਈ ਵਾਰੀ ਡਰਦੇ ਹੋਣ, ਲੇਕਿਨ ਮਨ ਦੇ ਵਿੱਚ ਇਹੀ ਹੁੰਦਾ ਕਿ ਭਾਈ ਆ ਬੰਦਾ ਇੱਥੋਂ ਹਟੇ ਖਪੇ, ਇੱਥੋਂ ਮਰੇ ਪਾਸੇ ਹੋ ਜਾਵੇ, ਅਸੀਂ ਸੁੱਖ ਦਾ ਸਾਹ ਲਵਾਂਗੇ। ਲੇਕਿਨ ਜਿਨ੍ਹਾਂ ਵਿਅਕਤੀਆਂ ਨੇ ਪਿਆਰਿਓ ਆਪਣਾ ਧਰਮ, ਜੋ ਵੀ ਉਹਨਾਂ ਦਾ ਧਰਮ ਹੈ, ਜੋ ਵੀ ਆਪ ਜੀ ਸੇਵਾ ਕਰ ਸਕਦੇ ਹੋ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਜੋ ਮਰਜ਼ੀ ਖਿੱਤੇ ਦੇ ਵਿੱਚ ਹਾਂ ਪਿਆਰਿਓ ਆਪਾਂ ਹਰੇਕ ਦਾ, ਇਹਦਾ ਇਹ ਮਤਲਬ ਨਹੀਂ ਹੈ ਕਿ ਸਿਰਫ ਜਿਨ੍ਹਾਂ ਨੇ ਧਾਰਮਿਕ ਲਿਬਾਸ ਧਾਰਨ ਕੀਤਾ ਉਹਨਾਂ ਦਾ ਹੀ ਆਪਣਾ ਧਰਮ ਹੈ। ਹਰ ਇੱਕ ਸਿੱਖ ਦਾ ਪਿਆਰਿਓ ਆਪਣਾ ਧਰਮ ਆਪਣਾ ਫਰਜ਼ ਹੈ। ਸਿਆਣੇ ਕਹਿੰਦੇ ਇਹ ਰਿਣ ਹੁੰਦੇ ਹਨ ਪਿਆਰਿਓ, ਇਹਨੂੰ ਸੰਸਕ੍ਰਿਤ ਦੇ ਵਿੱਚ ਪੁਰਾਣ ਸ਼ਾਸਤਰਾਂ ਦੇ ਵਿੱਚ ਰਿਣ ਕਿਹਾ ਜਾਂਦਾ। ਮਾਤਰੂ ਰਿਣ, ਪਿਤਰੂ ਰਿਣ ਹੁੰਦਾ, ਤੇ ਨਾਲ ਇਸ਼ਟ ਰਿਣ ਹੁੰਦਾ, ਗੁਰੂ ਰਿਣ ਹੁੰਦਾ, ਇਹ ਬੰਦਿਆਂ ਦੇ ਰਿਣ ਹੁੰਦੇ। ਮਾਂ ਬਾਪ ਦਾ ਕਰਜ਼ਾ ਹੁੰਦਾ, ਤੇ ਗੁਰੂ ਦਾ ਕਰਜ਼ਾ ਹੁੰਦਾ, ਵਿਦਵਾਨਾਂ ਦਾ ਜਿਹੜਾ ਸ਼ਿਕਸ਼ਕ ਉਹਨਾਂ ਦਾ ਕਰਜ਼ਾ, ਧਰਤੀ ਦਾ ਕਰਜ਼ਾ ਹੁੰਦਾ, ਸਮਾਜ ਦਾ ਆਪਣਾ ਕਰਜ਼ਾ ਹੁੰਦਾ, ਹਰ ਚੀਜ਼ ਦਾ ਆਪਾਂ ਕਰਜ਼ਾ ਆਪਾਂ ਲੈਂਦੇ ਹਾਂ। ਤੇ ਜਦੋਂ ਉਹ ਬੰਦਾ ਕਰਜ਼ਾ ਲਾ ਕਰਕੇ ਜਾਂਦਾ, ਜਦੋਂ ਉਸ ਖਿੱਤੇ ਦੇ ਵਿੱਚ ਪੂਰਾ ਉਤਰ ਕਰਕੇ ਉਹ ਸੇਵਾਵਾਂ ਕਰਕੇ ਜਾਂਦਾ, ਤਦੋਂ ਉਹਦਾ ਜੀਵਨ ਪਿਆਰਿਓ ਸਫਲ ਹੋ ਜਾਂਦਾ ਹੈ, ਉਹਦੀ ਯਾਤਰਾ ਸਫਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਜਿਨ੍ਹਾਂ ਨੇ ਆਪਣੇ ਧਰਮ ਨੂੰ ਨਿਭਾਉਣਾ ਕੀਤਾ, ਇੱਕ ਪਿਆਰਿਓ ਗੁਰਮੁਖ ਬੰਦੇ ਜਿਹੜੇ ਨਾ, ਚਲੋ ਆਪਾਂ ਨਾ ਕੀ ਲੈਣਾ, ਬੜਾ ਪਿਆਰਾ ਜਦੋਂ ਵੀ ਕਦੇ ਬੋਲਦੇ ਉਹ ਬੜਾ ਪਿਆਰਾ ਵਚਨ ਕਰਦੇ, ਕੋਈ ਬੜੇ ਹਜ਼ੂਰ ਸਾਹਿਬ ਦੇ ਵਿੱਚ ਕੋਈ ਪ੍ਰਾਪਰਟੀਆਂ ਕਈ ਚੀਜ਼ਾਂ ਦੇ ਉੱਤੇ ਗੁਰੂ ਘਰ ਦੇ ਚੜ੍ਹਦੀ ਕਲਾ ਦੇ ਲਈ ਬਹੁਤ ਜ਼ਿਆਦਾ ਇਹ ਕਰਦੇ ਹਨ ਅਤੇ ਕਦੇ ਗੱਲ ਹੋਈ ਨਾ ਕਿ ਭਾਈ ਤੁਸੀਂ ਕਿਉਂ ਕਰ ਰਹੇ ਹੋ, ਉਹ ਵਾਰ ਵਾਰ ਇਹੀ ਬਚਨ ਕਰਦੇ, ਬੜਾ ਬਚਨ ਚੰਗਾ ਲੱਗਿਆ। ਕਹਿਣ ਲੱਗੇ ਦੇਖੋ ਜੀ, ਇੱਕ ਦਿਨ ਤਾਂ ਮਰਨਾ ਹੈ, ਮੈਂ ਵੀ ਮਰ ਜਾਣਾ ਹੈ, ਜਦੋਂ ਮੈਂ ਮਰਾਂਗਾ ਨਾ ਜਦੋਂ ਇੱਥੇ, ਕਿਉਂਕਿ ਸਾਡੀ ਇਹ ਇੱਕ ਰਵਾਇਤ ਹੈ ਪਰੰਪਰਾ ਕਿ ਜਦੋਂ ਕੋਈ ਵੀ ਸਾਡਾ ਬੰਦਾ ਚਲਾਉਣਾ ਕਰ ਜਾਵੇ ਨਾ ਪਿਆਰਿਓ, ਜੇ ਹਜ਼ੂਰ ਸਾਹਿਬ ਰਹਿੰਦਾ ਅਤੇ ਉਹਦਾ ਪਾਰਥਿਵ ਸਰੀਰ ਇੱਥੇ ਤਖ਼ਤ ਸਾਹਿਬ ਦੇ ਵਿੱਚ ਲਿਆਇਆ ਜਾਂਦਾ ਜਾਂ ਕੋਈ ਚਲਾਉਣਾ ਕਰ ਜਾਵੇ, ਚਲੋ ਉੱਥੇ ਸੰਸਕਾਰ ਹੋ ਗਿਆ, ਸਾਡੇ ਦੱਖਣ ਦੇ ਇਲਾਕੇ ਦੇ ਗੁਰਮੁਖ ਪਿਆਰੇ ਉਹਨਾਂ ਦੇ ਫੁੱਲ ਇੱਥੇ ਤਖ਼ਤ ਸਾਹਿਬ ਦੇ ਵਿੱਚ ਲੈ ਕੇ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਮਰਨਾ ਜਿਉਣਾ ਵੀ ਹੈ ਅਤੇ ਗੁਰੂ ਘਰ ਦੇ ਵਿੱਚ ਆਉਣਾ, ਜੇ ਮਰ ਵੀ ਗਿਆ ਤਾਂ ਇੱਥੇ ਹੀ ਆਉਣਾ ਨਾ, ਫਿਰ ਇੱਥੇ ਜੇ ਮੈਂ ਮੂੰਹ ਕਾਲਾ ਕਰਕੇ ਆਇਆ, ਜੇ ਮੈਂ ਬਦ ਫੈਲੀਆਂ ਕਰਕੇ ਆਇਆ ਤਾਂ ਮੇਰਾ ਕੀ ਫਾਇਦਾ ਰਹਿ ਗਿਆ। ਜੀਵਤ ਵੀ ਆਵਾਂਗਾ, ਸੁਰਖਰੂ ਹੋ ਕਰਕੇ ਆਵਾਂਗਾ, ਮਰ ਵੀ ਗਿਆ ਮੈਂ, ਜੇ ਮੇਰਾ ਸਰੀਰ ਨਹੀਂ ਆਇਆ, ਮੇਰੇ ਫੁੱਲ ਵੀ ਅਸਥੀਆਂ ਵੀ ਆਈਆਂ ਅਤੇ ਉਹ ਵੀ ਜਦੋਂ ਆਉਣਗੀਆਂ, ਮੈਂ ਜੇ ਚੰਗਾ ਕੰਮ ਕੀਤਾ ਲੋਕ ਫਿਰ ਕਹਿਣਗੇ ਜੀ ਇਹ ਉਹ ਬੰਦਾ ਚਲਾਉਣਾ ਕਰ ਗਿਆ ਜਿਹਨੇ ਬੜਾ ਚੰਗਾ ਕੰਮ ਕੀਤਾ, ਬਹੁਤ ਇਹਨੇ ਗੁਰੂ ਘਰ ਦਾ ਹਿੱਤ ਕੀਤਾ, ਬਹੁਤ ਫਾਇਦਾ ਕੀਤਾ ਅਤੇ ਇਹਨੇ ਅਖੀਰ ਤੱਕ ਜੂਝਦਾ ਰਿਹਾ, ਇਹਨੇ ਬੜੇ ਚੰਗੇ ਕੰਮ ਕਰਨੇ ਕੀਤੇ, ਬਸ ਮੇਰਾ ਜੀਵਨ ਸਫਲ ਹੋ ਜਾਵੇਗਾ। ਇਸ ਲਈ ਪਿਆਰਿਓ ਹਰ ਕਿਸੇ ਦਾ ਆਪਣਾ ਧਰਮ ਹੈ, ਜਿਹੜਾ ਵਿਅਕਤੀ ਆਪਣਾ ਧਰਮ ਨਿਭਾਉਂਦਾ ਉਹ ਧਨਤਾ ਦੇ ਯੋਗ ਹੋ ਜਾਂਦਾ।
1: ਨਰਤਨ ਪ੍ਰਾਪਤ ਕੋ ਇਹ ਕਾਜਾ,
0: ਤੇ ਜਿਹਨੇ ਵੀ ਪਿਆਰਿਓ ਮਨੁੱਖਾ ਜੀਵਨ ਪ੍ਰਾਪਤ ਕਰਨਾ ਕੀਤਾ ਨਾ, ਤੇ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਤੇ ਇਹ ਜਿਹੜਾ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਪੀਤਰ ਤੂੰ ਦੇਖ ਵਿਚਾਰ, ਬਿੰਦ ਭੂਲ ਮਤ ਜਾਹੋ,

0: ਸਾਫ ਸਫਾਈ ਤਾਂ ਰੱਖਦਾ। ਕੋਈ ਸਾਕਤ ਬੰਦਾ ਮਰ ਜਾਵੇ ਲੋਕੀ ਕਹਿੰਦੇ ਕਿ ਚੰਗਾ ਹੋ ਗਿਆ, ਉਹ ਸੂਰਤਾ ਵੀ ਗੰਦਗੀ ਖਾ ਕੇ ਚੱਲ ਜਾਂਦਾ, ਇਹਨੇ ਤਾਂ ਗੰਦਗੀ ਇੱਥੇ ਖਿਲਾਰ ਕੇ ਇਹ ਚੱਲ ਗਿਆ। ਗੱਲ ਇਹੀ ਹੁੰਦੀ ਹੈ ਪਿਆਰਿਓ। ਇਸ ਕਰਕੇ ਮਹਾਰਾਜ ਜੀ ਨੇ ਵਚਨ ਕੀਤਾ ਕਿ ਨਰਤਨ ਪ੍ਰਾਪਤ ਉਹ ਇਹ ਕਾਜਾ ਕਿ ਜਿਹਨੇ ਮਨੁੱਖਾ ਜਨਮ ਪ੍ਰਾਪਤ ਕਰਨਾ ਕੀਤਾ ਉਹਨੂੰ ਜੇ ਸਫਲ ਕਰਨਾ ਤੇ ਚੰਗੇ ਸ਼ੁਭ ਕਰਮ ਕਰਨਾ ਕਰੇ
1: ਤਰਨ ਸਮਾਨ ਜਹਾਜ਼
0: ਉਹ ਪਿਆਰਿਓ ਆਪ ਤਰਦਾ ਆਪ ਤਰੇ ਤਾਰੇਨ ਸਰਿੱਠਾ ਆਪ ਤਰਦਾ ਤੇ ਔਰ ਜਿਹੜੇ ਲੋਕਾਂ ਨੂੰ ਪਿਆਰਿਓ ਉਹ ਤਾਰ ਦਿੰਦਾ ਹੈ।
1: ਧਰਮ ਸ਼ਤਰੀਆਂ
0: ਤੇ ਮਹਾਰਾਜ ਜੀ ਕਹਿਣ ਲੱਗੇ ਕਿ ਮਾਤਾ ਸੁੰਦਰੀ ਜੀ ਨੂੰ ਕਹਿੰਦੇ ਸੁੰਦਰੀਏ ਤੂੰ ਕਿਉਂ ਫਿਕਰ ਕਰਦੀ ਹੈ, ਤੇਰਾ ਸੁੱਤ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਧਰਮ ਨੂੰ ਨਿਭਾਉਣਾ ਕੀਤਾ, ਸ਼ਤਰੀ ਧਰਮ ਨੂੰ ਨਿਭਾਉਂਦਿਆਂ ਹੋਇਆਂ ਉਹ ਵੀਰ ਗਤੀ ਨੂੰ ਧਰਮ ਦੀ ਰੱਖਿਆ ਕਰਦਿਆਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ। ਉਹਨਾਂ ਨੇ ਰਣ ਤੱਤੇ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਉਣੇ ਕੀਤੇ, ਅੱਗੇ ਵੱਧ ਕੇ ਛਾਤੀਆਂ ਡਾ ਡਾ ਕਰਕੇ ਉਹਨਾਂ ਨੇ ਜੰਗ ਕਰਕੇ ਉਹਨਾਂ ਨੇ ਵੈਰੀਆਂ ਦਾ ਸੰਹਾਰ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੈਰੀਆਂ ਦਾ ਉਹਨਾਂ ਨੇ ਸੰਹਾਰ ਕਰਨਾ ਕੀਤਾ। ਇਸ ਤਰ੍ਹਾਂ ਆਪ ਇਹਨਾਂ ਦੇ ਨਾਲ ਜੂਝ ਮਰਾਂ ਤੋਂ ਸਾਜ ਪਤੀ ਜੈ ਜੂਝ ਕਰਕੇ ਉਹ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਦਰਗਾਹ ਦੇ ਵਿੱਚ ਸਚਿਆਰ ਹੋਏ ਹਨ।
1: ਸਭ ਰਿਤਿਨ ਕੇ ਸੁਖ
0: ਹੁਣ ਇਹ ਤਾਂ ਸੰਸਾਰ ਹੈ ਪਰਲੋਕ

0: ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਦਰਗਾਹ ਦੇ ਵਿੱਚ ਸੁਰਖਰੂ ਹੋਏ, ਉਹਨਾਂ ਨੂੰ ਚੱਕਰਵਰਤੀ ਬਾਦਸ਼ਾਹ ਦਾ ਰੁਤਬਾ ਪ੍ਰਾਪਤ ਹੋਇਆ। ਉੱਥੇ ਬਹੁਤ ਆਨੰਦ ਹਨ, ਇਤਿਹਾਸਿਕ ਜਿਹੜਾ ਚੱਕਰਵਰਤੀ ਬਾਦਸ਼ਾਹ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ।
1: ਆਨੰਦ ਕੋ ਕਨਕਾ ਇਹ
0: ਹੁਣ ਇਹ ਆਨੰਦ, ਇਹ ਤਾਂ ਬਾਹਰੀ ਜਿਹੜੇ ਰਾਜੇ ਮਹਾਰਾਜਿਆਂ ਦਾ ਜਿਹੜਾ ਆਨੰਦ, ਇਹ ਤਾਂ ਕਿਣਕਾ ਮਾਤਰ ਹੈ। ਉਹ ਪਰਮ ਆਨੰਦ ਦੇ ਅੱਗੇ ਤਾਂ ਇਹ ਸਭ ਕਿਣਕਾ ਮਾਤਰ ਹੈ। ਉਸ ਪਰਮਾਨੰਦ ਦੇ ਵਿੱਚ ਇਹ ਤਦਾਤਮ ਹੋ ਗਏ ਹਨ। ਪਰਮ ਆਨੰਦ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਇਹ ਸੰਪੂਰਨ ਹੋ ਗਏ।
1: ਨੰਦਨ ਆਨੰਦ
0: ਤੇ ਤੁਸੀਂ ਕਿਉਂ ਉਹਨਾਂ ਦੇ ਪ੍ਰਤੀ ਸ਼ੋਕ ਕਰਦੇ ਹੋ? ਤੁਹਾਡੇ ਨੰਦਨ ਉਹ ਤਾਂ ਪਰਲੋਕ ਦੇ ਵਿੱਚ ਬਹੁਤ ਆਨੰਦ ਦੇ ਵਿੱਚ ਹਨ। ਪਾਤਸ਼ਾਹ ਜੀ ਨੇ ਕਿਹਾ, ਹੇ ਮਤ ਮੰਤੇ ਸੁਭਾਗ ਬੰਤੇ, ਮਾਤਾ ਸੁੰਦਰੀ ਜੀ ਨੂੰ ਕਹਿੰਦੇ ਹਨ, ਇਹ ਬਚਨ ਨਿਸ਼ਚਾ ਕਰਕੇ ਹਿਰਦੇ ਵਿੱਚ ਧਾਰਨ ਕਰੋ ਤੇ ਉਹਨਾਂ ਦੇ ਲਈ ਸ਼ੋਕ ਨਹੀਂ ਕਰਨਾ ਚਾਹੀਦਾ ਹੈ। ਮਹਾਰਾਜ ਨੇ ਵੀ ਬਚਨ ਕਰਨਾ ਕੀਤਾ ਕਿ ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵਾ ਉਹ ਸਾਕਤ ਵਾਪਰੇ, ਜੋ ਹਟ ਹੈ ਹਾਟ ਬਿਕਾਏ। ਕੋਈ ਮਹਾਂਪੁਰਖ ਜਦੋਂ ਚਲਾਣਾ ਕਰ ਜਾਂਦਾ ਨਾ ਪਿਆਰੇ, ਉਹ ਰੱਬ ਦਾ ਪਿਆਰਾ, ਉਹਦੇ ਲਈ ਸ਼ੋਕ ਨਹੀਂ ਕਰਨਾ ਚਾਹੀਦਾ। ਉਹ ਤਾਂ ਜਿਹੜੇ ਘਰੋਂ ਆਇਆ ਨਾ, ਉਹ ਆਪਣੇ ਆਪਣੇ ਨਿੱਜ ਘਰ ਦੇ ਵਿੱਚ ਜਾ ਰਿਹਾ ਹੈ। ਲੇਕਿਨ ਕੋਈ ਸਾਕਤ ਜਦੋਂ ਮਰ ਜਾਵੇ ਉਹਦੇ ਲਈ ਸ਼ੋਕ ਕਰਨਾ ਕਰੋ। ਸਾਕਤ ਮਰ ਕੇ ਵੀ ਨਹੀਂ ਮਰਦਾ ਪਿਆਰਿਓ, ਫਿਰ ਉਦੋਂ ਨਵਾਂ ਜੀਵਨ ਮਿਲਦਾ, ਤੜਫ ਕੇ ਫਿਰ ਮਰਦਾ, 84 ਦੇ ਗੇੜ ਦੇ ਵਿੱਚ ਪੈ ਜਾਂਦਾ। ਸੋ ਮਹਾਰਾਜ ਨੇ ਵਚਨ ਕੀਤਾ, ਉਹ ਮਹਾਂਪੁਰਖ ਹਨ ਜਿਨ੍ਹਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ, ਮਰਾਤਬੇ ਪ੍ਰਾਪਤ ਹੁੰਦੇ, ਉਹਨਾਂ ਦੇ ਲਈ ਸ਼ੋਕ ਨਹੀਂ ਕਰਨਾ ਚਾਹੀਦਾ, ਉਹ ਸਦਾ ਲਈ ਅਮਰ ਹੋ ਜਾਂਦੇ ਹਨ। ਮਹਾਰਾਜ ਜੀ ਦਾ ਵਚਨ ਆਪਾਂ ਪੜ੍ਹਦੇ ਹਾਂ ਕਿ ਭਾਈ ਹਮਾਰੇ ਸਤ ਜੀ ਜੀਵੀ, ਬਾਪ ਹਮਾਰਾ ਸਤ ਚਿਰੰਗ ਜੀਵੀ, ਤੇ ਇਸ ਤਰ੍ਹਾਂ ਹੀ ਸਾਡੇ ਜਿਹੜੇ ਭਾਈ ਜਿਹੜੇ ਇਹ ਸਦਾ ਦੇ ਲਈ ਇਹ ਅਮਰ ਹੋ ਚੁੱਕੇ ਹਨ।
1: ਰਹਿਣ ਮਨੋਰਥ ਧਰੋ
0: ਤੇ ਪੁਰ ਮੈਂ ਰਹਿਣ, ਭਾਵ ਕਿ ਇਹ ਜੇ ਤੁਸੀਂ ਮਨੋਰਥ ਮਨ ਵਿੱਚ ਰੱਖਦੇ ਹੋ, ਮਹਾਰਾਜ ਨੇ ਕਹਿ ਦਿੱਤਾ ਕਿ ਅਸੀਂ ਦੇਖੋ ਬ੍ਰਹਮਚਰਿਆ ਦਾ ਵਰਤ ਧਾਰਨ ਕਰਨਾ ਕੀਤਾ, ਅਸੀਂ ਸੰਤਾਨ ਦੀ ਦਾਤ ਤੁਹਾਨੂੰ ਨਹੀਂ ਦੇ ਸਕਦੇ ਹਾਂ, ਇਸ ਕਰਕੇ ਇਹੀ ਨਗਰ ਦਿੱਲੀ ਦੇ ਵਿੱਚ ਰਹੋ, ਸਾਡੇ ਚਰਨਾਂ ਦਾ ਧਿਆਨ ਧਾਰਨ ਕਰਨਾ ਕਰੋ।
1: ਦਰਸ ਕੋ ਸੁਫਲ ਪਾਵੋ,
0: ਫਿਰ ਇੱਥੇ ਬਾਣੀ ਦੇ ਪਾਠ ਦਰਸ਼ਨ ਕਰਨਾ ਕਰੋ।
1: ਲਬਧ ਤਨ ਕੀ ਸਭ,
0: ਇੱਕ ਗੱਲ ਯਾਦ ਰੱਖੋ, ਹਰ ਕੋਈ ਵਿਅਕਤੀ ਆਪਣਾ ਪਰਾ ਲਬਧ ਲੈ ਕਰਕੇ ਆਉਂਦਾ, ਜਦੋਂ ਉਹਦੀ ਪਰਾ ਲਬਧ ਖਤਮ ਹੋ ਜਾਂਦੀ ਹੈ ਉਹਦਾ ਤਨ ਨਾਸ਼ ਹੋ ਜਾਂਦਾ ਹੈ। ਇਸ ਕਰਕੇ ਤੁਹਾਡੀ ਪਰਾ ਲਬਧਤਾ ਜਦੋਂ

0: ਜੀ ਕਹਿਣਾ ਕਿਉਂਕਿ ਧਰਮ ਸਪੁਤਨੀ ਹਨ ਨਾਗ। ਉਹਨਾਂ ਨੇ ਕਿਹਾ ਭਾਗਵੰਤ ਹੈ ਸੁੰਦਰੀ ਹੈ, ਇਸ ਤਰ੍ਹਾਂ ਨਾ ਤੁਹਾਨੂੰ ਆਮ ਲੋਕਾਂ ਵਾਂਗੂ ਸ਼ੋਕ ਨਹੀਂ ਕਰਨਾ ਚਾਹੀਦਾ। ਜੇ ਆਪ ਜੀ ਨੇ ਦੇਖੋ ਸਾਡੀ ਸੰਗਤ ਕਰਨੀ ਕੀਤੀ, ਸਾਡੇ ਧਰਮ ਸਪੁੱਤਰੀ ਸਪਤਨੀ ਅਖਵਾਏ ਹੋ, ਇਸ ਕਰਕੇ ਨਾ ਇਹ ਸੰਗਤ ਦਾ ਫਲ ਆਪ ਨੂੰ ਪ੍ਰਾਪਤ ਹੋਇਆ। ਕਿਉਂਕਿ ਆਪਣਾ ਇਹ ਦਾਇਤਵ ਨਹੀਂ ਹੈ। ਮਹਾਰਾਜ ਨੇ ਕਿਹਾ ਇੱਕ ਪਰਿਵਾਰ ਜੇ ਆਪਾਂ ਛੋਟੇ ਪਰਿਵਾਰ ਦੇ ਵਿੱਚ ਵੱਧ ਜਾਵਾਂਗੇ ਤੇ ਆਪਾਂ ਗੁਰੂ ਕਿਸ ਤਰ੍ਹਾਂ ਅਖਵਾਵਾਂਗੇ। ਮਹਾਰਾਜ ਨੇ ਵੀ ਕਿਹਾ ਨਾ ਸੁਖੀ ਬਸੈ ਮੋਰੋ ਪਰਿਵਾਰਾ। ਲੇਕਿਨ ਪਿਆਰਿਓ ਅਗਲੀ ਪੰਕਤੀ ਦੇ ਵਿੱਚ ਪਰਿਵਾਰ ਦਾ ਡੈਫੀਨੇਸ਼ਨ ਬਦਲ ਜਾਂਦਾ। ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਬਸੈ ਮੋਰੋ ਪਰਿਵਾਰਾ। ਇਹ ਮਹਾਰਾਜ ਜੀ ਦਾ ਅਸਲੀ ਪਰਿਵਾਰ, ਜਿਹੜੇ ਵੀ ਸਿੱਖ ਸੇਵਕ ਹਨ ਇਹ ਗੁਰੂ ਮਹਾਰਾਜ ਜੀ ਦਾ ਪਰਿਵਾਰ ਹੈ। ਸਾਡਾ ਪਰਿਵਾਰ ਕੋਈ ਪੁੱਛੇ ਤੇ ਆਪਾਂ ਕਹਿੰਦੇ ਹਾਂ ਪਰਿਵਾਰ ਕਿ ਸਾਡੀ ਮਾਂ, ਸਾਡੀ ਭੈਣ, ਸਾਡਾ ਭਰਾ, ਸਾਡਾ ਬਾਪ, ਸਾਡੇ ਬੱਚੇ, ਸਾਡੀ ਪਤਨੀ, ਇਹ ਸਾਡਾ ਪਰਿਵਾਰ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਇਹ ਪਰਿਵਾਰ ਨਹੀਂ ਕਿਹਾ। ਜਦੋਂ ਅਰਦਾਸ ਕੀਤੀ, ਬੇਨਤੀ ਕੀਤੀ ਕਿ ਮੇਰਾ ਪਰਿਵਾਰ ਸੁਖੀ ਰਵੇ, ਉਸ ਵੇਲੇ ਪਰਿਵਾਰ ਦੀ ਪਰਿਭਾਸ਼ਾ ਬਦਲ ਦਿੱਤੀ, ਕਹਿ ਦਿੱਤਾ ਜਿੰਨੇ ਵੀ ਸਿੱਖ ਸੇਵਕ ਜਿਹੜੇ ਨਾ ਇਹ ਮੇਰਾ ਪਰਿਵਾਰ ਹੈ। ਇਸ ਕਰਕੇ ਤੁਸੀਂ ਛੱਡੋ ਇਹ ਨਿੱਜ ਪਰਿਵਾਰ, ਸਾਹਿਬਜ਼ਾਦਿਆਂ ਨੂੰ ਛੱਡੋ, ਇਹ ਤੁਹਾਡਾ ਸਾਰੇ ਸਿੱਖ ਸੇਵਕ ਤਾਰਾ ਪਰਿਵਾਰ ਹੈ, ਇਹ ਸਿੱਖੀ ਆਪਣਾ ਪਰਿਵਾਰ ਹੈ। ਤੇ ਇਸ ਕਰਕੇ ਇੱਥੇ ਰਹਿ ਕਰਕੇ ਆਪਣੇ ਇਹ ਨਿੱਜ ਪਰਿਵਾਰ, ਸਿੱਖੀ ਰੂਪੀ ਪਰਿਵਾਰ, ਆਪਣਾ ਘਰ ਗੁਰੂ ਘਰ ਹੀ ਆਪਣਾ ਘਰ ਹੈ, ਉਹਨੂੰ ਸਾਹਮਣਾ ਕਰੋ।
1: ਪਰਵਾਰਤਾ ਕੀ ਅਭਲਾਖਾ ਨਾ,
0: ਹੁਣ ਦੂਜੀ ਜਿਹੜੀ ਵਾਰਤਾ ਦੀ ਜਿਹੜੀ ਅਭਲਾਖਾ ਹੈ, ਇਹ ਤਾਂ ਅਸੀਂ ਦੇ ਨਹੀਂ ਸਕਦੇ ਹਾਂ, ਇਹ ਤੋਂ ਇਲਾਵਾ ਔਰ ਕੀ ਚਾਹੀਦਾ ਆਪ ਜੀ ਦੱਸੋ।
1: ਬਿਨਾਂ ਮਾਨ ਬੇਜੋਗ,
0: ਕਿਉਂਕਿ ਇਹ ਸਾਰੀ ਸੰਗਤ ਨਾ ਇਹ ਆਪ ਜੀ ਦੇ ਅੱਗੇ ਨਿਮਰਤਾ ਪੂਰਵਕ ਰਵੇਗੀ। ਜੋ ਆਪ ਜੀ ਵਚਨ ਕਰੋਗੇ ਤੁਹਾਡੀ ਆਗਿਆ ਵਿੱਚ ਸੰਗਤ ਨੇ ਚੱਲਣਾ। ਇਹ ਸਾਰੇ ਸਿੱਖ ਲੋਕ ਸਾਡੀ ਗੈਰ ਹਾਜ਼ਰੀ ਦੇ ਵਿੱਚ ਗੁਰੂ ਜਾਣ ਕਰਕੇ ਉਹ ਤੁਹਾਡੀ ਸੇਵਾ ਕਰਨਗੇ।
1: ਅੰਮ੍ਰਿਤਸਰ ਆਦਿ ਸਥਾਨ
0: ਤੇ ਗੁਰੂ ਮਹਾਰਾਜ ਜੀ ਨੇ ਪਿਆਰਿਓ ਇਹ ਵੀ ਵਚਨ ਕੀਤਾ ਕਿ ਆਪ ਜੀ ਇੱਥੇ ਰਹਿ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਆਦਿਕ ਪ੍ਰਬੰਧ ਕਰਨਾ ਕਰੋ। ਹੁਣ ਉੱਥੇ ਜਿਹੜੇ ਬੇਈਮਾਨ ਮਸੰਦ ਜਿਹੜੇ ਉਹਨਾਂ ਨੂੰ ਹਟਾ ਕਰਕੇ ਚੜ੍ਹਦੀ ਕਲਾ ਵਾਲੇ ਪ੍ਰਬੰਧਕ ਜਿਹੜੇ ਹਨ, ਮਹਾਰਾਜ ਜੀ ਨੇ ਉਹਨਾਂ ਨੂੰ ਟਿਕਾਉਣਾ ਕੀਤਾ। ਪ੍ਰਬੰਧ ਤਾਂ ਪਿਆਰਿਓ ਚੱਲਦਾ ਰਹੇਗਾ। ਯਾਦ ਰੱਖੋ ਬੇਈਮਾਨ ਬੰਦੇ ਖਰਾਬਾ ਕਰਦੇ, ਸਾਨੂੰ ਇਹੀ ਚਾਹੀਦਾ ਕਿ ਗੁਰੂ ਘਰ ਦੇ ਵਿੱਚ ਬੇਈਮਾਨ ਬੰਦਿਆਂ ਨੂੰ ਹਟਾ ਕਰਕੇ ਉਹਨਾਂ ਦੀ ਥਾਂ ਤੇ ਚੰਗੇ ਬੰਦਿਆਂ ਨੂੰ ਲਾਓ। ਮਹਾਰਾਜ ਨੇ ਵੀ ਇਹੀ ਕੀਤਾ, ਜਿਹੜੇ ਬੇਈਮਾਨੀ ਕਰਦੇ, ਜਿਨ੍ਹਾਂ ਨੇ ਗਲਤੀਆਂ ਬਹੁਤ ਕੁਕਰਮ ਗੁਰੂ ਘਰ ਦੇ ਨਾਂ ਦੇ ਉੱਤੇ ਕੀਤੇ ਨਾ, ਮੇਰੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਬੇਈਮਾਨਾਂ ਨੂੰ ਤੇਲ ਪਾ ਪਾ ਕਰਕੇ ਸਾੜਨਾ ਕੀਤਾ। ਇਤਿਹਾਸ ਪੜ੍ਹ ਕੇ ਦੇਖੋ। ਤੇ ਇਹ ਨਹੀਂ ਕਿਹਾ, ਕਿਉਂਕਿ ਪ੍ਰਬੰਧਕ ਚਾਹੀਦਾ ਹੈ ਪਿਆਰਿਓ, ਪ੍ਰਬੰਧਕ ਹੀ ਤਾਂ ਪ੍ਰਬੰਧ ਕਰੇਗਾ। ਬੇਈਮਾਨਾਂ ਨੂੰ ਹਟਾ ਕਰਕੇ ਉਹਨਾਂ ਦੀ ਥਾਂ ਤੇ ਚੰਗੇ ਯੋਗ ਪ੍ਰਬੰਧਕ, ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਜੀ ਨੇ ਉੱਥੇ ਨਿਯੁਕਤ ਕਰਨਾ ਕੀਤਾ। ਮਹਾਰਾਜ ਨੇ ਕਿਹਾ ਸਾਰੇ ਬੇਈਮਾਨਾਂ ਨੂੰ ਹਟਾ ਕਰਕੇ ਚੰਗੇ ਗੁਰਮੁਖ ਪਿਆਰੇ ਪ੍ਰਬੰਧਕ ਲੱਗ ਗਏ, ਉਹ ਉੱਥੇ ਮਾਇਆ ਲੈ ਕਰਕੇ ਆਪ ਜੀ ਕੋਲ ਆਉਣਗੇ, ਜਿੱਥੇ ਵੀ ਫਿਰ ਲੋੜ ਅਨੁਸਾਰ ਆਪ ਜੀ ਗੁਰੂ ਘਰ ਦੀ ਵਿਵਸਥਾ ਪ੍ਰਬੰਧ ਆਦਿਕ ਕਰਨਾ ਕਰੋ।
1: ਸਰਬ ਦਰਬ ਇਹ ਅਰਪਣ ਕਰ,
0: ਇਹ ਸਾਰੇ ਲੋਕ ਨਾ ਆਪ ਜੀ ਦੇ ਕੋਲ ਆ ਕਰਕੇ ਪੈਸਾ ਅਰਪਣ ਕਰਨਗੇ। ਉਹ ਆਪਣੀ ਆਪਣੀ ਥਾਂ ਦੇ ਉੱਤੇ ਟਿਕ ਕਰਕੇ, ਕਿਉਂਕਿ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਗੁਰੂ ਘਰ ਦੇ ਵਿੱਚ ਪ੍ਰਬੰਧ ਕਰੋ, ਕਿਉਂਕਿ ਅਸਥਾਨਾਂ ਦੇ ਵਿੱਚ ਇਹ ਹੁੰਦਾ ਪਿਆਰਿਓ, ਜਿਸ ਤਰ੍ਹਾਂ ਅਸੀਂ ਆਪ ਜੀ ਨੂੰ ਮੈਂ ਦੱਸਾਂਗਾ, ਇੱਕ ਦ੍ਰਿਸ਼ਟਾਂਤ ਦਵਾਂ ਕਿ ਸਾਡੇ ਤਖ਼ਤ ਹਜ਼ੂਰ ਸਾਹਿਬ ਦੇ ਵਿੱਚ ਇਹੀ ਸਾਡਾ ਗੁਰੂ ਘਰ ਜਿਹੜਾ ਨਾ ਇਹਦੇ ਅਧੀਨ ਪਿਆਰਿਓ, ਔਰ ਇੱਕ 10-12 ਗੁਰਦੁਆਰਿਆਂ ਦਾ ਵੀ ਪ੍ਰਬੰਧ ਚੱਲਦਾ ਹੈ। ਹੁਣ ਆਪ ਜੀ ਦੇਖੋ ਤਖ਼ਤ ਸਾਹਿਬ ਜੀ ਦੇ ਵਿੱਚ ਚੜ੍ਹ ਚੜਾਵਾ ਬਹੁਤ ਆਉਂਦਾ, ਲੇਕਿਨ ਲੋਕਲ ਗੁਰਦੁਆਰੇ ਸ਼ਿਕਾਰ ਘਾਟ, ਹੀਰਾ ਘਾਟ ਜਾਂ ਦੂਜੇ ਜਿਹੜੇ ਪ੍ਰਬੰਧਕ ਪ੍ਰਬੰਧ ਹੇਠ ਜਿਹੜੇ ਨਾ ਉੱਥੇ ਪਿਆਰਿਓ, ਉੱਥੋਂ ਦਾ ਜੇ ਵੇਖਿਆ ਜਾਵੇ ਤੇ ਉਨੀ ਮਾਇਆ ਨਹੀਂ ਚੜ੍ਹਦੀ ਹੈ। ਜੇ ਉਹ ਹਿਸਾਬ ਨਾਲ

ਉਹ ਪੈਸਾ ਪਹਿਲੇ ਸਾਰੇ ਪਾਸੇ ਲਾ ਕਰਕੇ ਦੂਜੇ ਜਿੱਥੇ ਆਮਦਨੀ ਘੱਟ ਹੈ ਉੱਥੇ ਵੀ ਫਿਰ ਯੋਗ ਪ੍ਰਬੰਧ ਕਰਦੇ। ਸਾਰਾ ਪ੍ਰਬੰਧ ਪੈਸਿਆਂ ਦੇ ਨਾਲ ਹੁੰਦਾ। ਸੋ ਮਹਾਰਾਜ ਨੇ ਵੀ ਵਚਨ ਕੀਤਾ ਕਿ ਜਿਨ੍ਹਾਂ ਅਸਥਾਨਾਂ ਦੇ ਵਿੱਚ ਬਹੁਤ ਪੈਸਾ ਮਾਇਆ ਚੜੇਗੀ, ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਇਸ ਤਰ੍ਹਾਂ ਦੀ ਮਰਿਆਦਾ ਹੁੰਦੀ ਸੀ, ਉਹਨਾਂ ਗੁਰਮੁਖ ਪਿਆਰੇ ਜਿਹੜੇ ਜਥੇਦਾਰ ਪੁਜਾਰੀ ਜਿਹੜੇ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਕਿ ਉੱਥੇ ਲੰਗਰ ਪਾਣੀ ਦਾ ਔਰ ਵੀ ਵਿਵਸਥਾ ਪ੍ਰਬੰਧ ਕਰੋ। ਉਹ ਤੋਂ ਬਾਅਦ ਸ਼ੇਸ਼ ਜਿਹੜੀ ਮਾਇਆ ਬਚ ਜਾਵੇ ਉਹ ਗੁਰੂ ਘਰ ਦੇ ਵਿੱਚ ਇੱਥੇ ਮਾਤਾ ਜੀ ਜਾਂ ਸਤਿਗੁਰੂ ਮਹਾਰਾਜ ਜੀ ਨੂੰ ਦੇਣਾ। ਫਿਰ ਸਤਿਗੁਰੂ ਮਹਾਰਾਜ ਉਹ ਮਾਇਆ ਲੈ ਕਰਕੇ ਜਿੱਥੇ ਜ਼ਿਆਦੀ ਚੜ੍ਹਤ ਚੜਾਵਾ ਨਹੀਂ ਹੁੰਦੀ, ਪੈਸਾ ਨਹੀਂ ਚੜ੍ਹਦਾ, ਉੱਥੋਂ ਦਾ ਯੋਗ ਪ੍ਰਬੰਧ ਕਰਨ ਦੇ ਲਈ ਉਹ ਮਾਇਆ ਉੱਥੇ ਲਾਉਂਦਾ।

ਕੀ ਹੈ, ਜੇ ਬੰਦਾ ਪਿਆਰਿਓ ਮੁੱਖ ਪ੍ਰਬੰਧਕ ਜਿਹੜਾ ਹੈ, ਜਿਹਨੇ ਪ੍ਰਬੰਧ ਨੂੰ ਸਾਂਭਣਾ, ਜੇ ਉੱਥੇ ਟਿਕ ਕੇ ਰਹੇਗਾ, ਦੇਖੋ ਇਤਿਹਾਸ ਸਾਨੂੰ ਦੱਸਦਾ ਸਿੱਖਿਆਵਾਂ ਦਿੰਦਾ, ਜੇ ਉੱਥੇ ਰਹੇਗਾ ਤਾਂ ਹੀ ਉਹ ਪ੍ਰਬੰਧ ਕਰ ਸਕਦਾ। ਜੇ ਪ੍ਰਬੰਧਕ ਹੀ ਪਿਆਰਿਓ ਉੱਥੋਂ ਨਦਾਰਤ ਹੈ, ਪਤਾ ਹੀ ਨਹੀਂ ਆ ਉਹਨੇ ਕੀ ਪ੍ਰਬੰਧ ਕਰਨਾ। ਤਾਂ ਕਰਕੇ ਮਹਾਰਾਜ ਨੇ ਕਿਹਾ ਅਸੀਂ ਅੱਗੇ ਚੱਲ ਗਏ, ਇਹ ਸਾਰਾ ਕੰਮ ਅਸਤ ਵਿਅਸਤ ਹੋ ਜਾਵੇਗਾ, ਫਿਰ ਗਲਤ ਕੰਮ ਸ਼ੁਰੂ ਹੋ ਜਾਣਗੇ। ਇਸ ਕਰਕੇ ਕੋਈ ਮੋਹਤਬਰ ਬੰਦਾ ਜਿਹੜਾ ਗੁਰੂ ਘਰ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚਾਹੀਦਾ ਤੇ ਉਹ ਤੁਸੀਂ ਹੋ। ਤੁਸੀਂ ਰਹਿ ਕਰਕੇ ਇਹ ਵਧੀਆ ਪ੍ਰਬੰਧ ਜਿਹੜਾ ਇਹ ਗੁਰੂ ਘਰ ਦਾ ਲੈਣ ਦੇਣ ਦਾ ਪ੍ਰਬੰਧ ਤੁਸੀਂ ਕਰਨਾ ਕਰੋ। ਇਹ ਨਾਰ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਸੰਸਾਰ ਦਾ ਤਮਾਸ਼ਾ ਜਿਹੜਾ ਹੈ, ਇਹ ਜਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ ਕਹਿ ਵਿਚਾਰ, ਇਹ ਤਾਂ ਧੂਏ ਦਾ ਪਹਾੜ ਹੈ, ਤਾਂ ਹੋ ਸਕਦੀ ਹੈ ਸੰਸਾਰ ਟਿਕੇ ਨਹੀਂ ਰਹਿਣ ਵਾਲਾ। ਜਿਸ ਤਰ੍ਹਾਂ ਕਿ ਦਰਿਆ ਦਾ ਪ੍ਰਵਾਹ ਚੜਦੇ ਜਾਂਦਾ ਵਗਦਾ ਹੀ ਜਾਂਦਾ, ਸੰਸਾਰ ਵੀ ਪਿਆਰਿਓ ਵਹੀ ਜਾਂਦਾ ਹੈ। ਦੇਖੋ ਸੰਸਾਰ ਦੇ ਇਸ ਤਮਾਸ਼ੇ ਦੇ ਵਿੱਚ, ਇਸ ਵਹਿਣ ਦੇ ਵਿੱਚ ਕਈ ਬੰਦੇ ਸਾਡੇ ਤੋਂ ਵਿਛੜ ਗਏ,

0: ਤਾਂ ਕਰਕੇ ਸਾਨੂੰ ਨਾ ਇੱਕ ਸਮਾਨ ਨਜ਼ਰ ਆਉਂਦਾ, ਲੇਕਿਨ ਅੰਦਰ ਖਾਤੇ ਇਹ ਵਹਿਣ ਜਿਹੜਾ ਵਗਦਾ ਹੀ ਰਹਿੰਦਾ ਹੈ।
1: ਇਤਿਹਾਦਿਕ ਪ੍ਰਭ ਬਹੁ ਸਮਝਾਈ,
0: ਇਤਿਹਾਦਿਕ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਮਾਤਾ ਸੁੰਦਰੀ ਜੀ ਨੂੰ ਬਹੁਤ ਸਮਝਾਉਣਾ ਕੀਤਾ
1: ਤੇ
0: ਉਹਨਾਂ ਦੀਆਂ ਅੱਖਾਂ ਭਰ ਕੇ ਆਈਆਂ, ਉਹਨਾਂ ਨੇ ਵੈਰਾਗ ਜਲ ਗੇੜਨਾ ਕੀਤਾ।
1: ਗੁਰੂ ਸੰਗ ਸਿੱਖ
0: ਸੁਣਿਆ, ਮਹਾਰਾਜ ਜੀ ਦੇ ਨਾਲ ਇੱਕ ਸੁਨਿਆਰਾ ਸਿੱਖ ਜਿਹੜਾ ਰਹਿੰਦਾ
1: ਪੁੱਤਰ ਜਾਚਤ ਬਹਵਾ,
0: ਤੇ ਇਹਨੇ ਦੇਖੋ ਮਹਾਰਾਜ ਜੀ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ, ਸਤਿਗੁਰੂ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦੇ। ਕਈ ਜਦੋਂ ਸਮਾਂ ਦਿਨ ਬਤੀਤ ਹੋਏ ਹਨ,
1: ਸੰਗ ਪ੍ਰਭੂ ਕੇ
0: ਇੱਕ ਦਿਨ ਦੀ ਗੱਲ ਹੈ, ਉਹ ਸੁਨਿਆਰਾ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਨਾਲ ਦਿੱਲੀ ਦੇ ਬਾਰ ਬਾਰ ਟਹਿਲ ਰਿਹਾ ਸੀ। ਉਸ ਜ਼ਮਾਨੇ ਦੇ ਵਿੱਚ ਪਿਆਰਿਓ ਕੋਈ ਅਣਚਾਹੇ ਬੱਚੇ ਜਦੋਂ ਗਰਭ ਧਾਰਨ ਹੋ ਜਾਂਦਾ ਤੇ ਬੀਬੀਆਂ, ਕਿਉਂਕਿ ਅੱਜ ਵਰਗਾ ਥੋੜੀ ਇਹ ਹੈ ਕਿ ਭਾਈ ਕਈ ਦਵਾਈਆਂ ਆ ਗਈਆਂ, ਗਰਭਪਾਤ ਕੀਤਾ ਜਾਂਦਾ, ਤੇ ਉਸ ਬੀਬੀ ਨੇ ਅਣਚਾਹਿਆ ਬੱਚਾ ਸੀ, ਤਾਂ ਕਰਕੇ ਜਦੋਂ ਪ੍ਰਸੂਤਾ ਕਾਲ ਹੋ ਗਿਆ, ਬੱਚੇ ਦਾ ਜਨਮ ਹੋਇਆ, ਹੁਣ ਲੋਕੀ ਕੀ ਨਾਮ ਦੇਣਗੇ, ਕਹਿਣਗੇ ਕਿ ਜੀ ਭਾਈ ਕਿ ਉਹ, ਕਿਉਂਕਿ ਉਹਦਾ ਬਾਪ ਦਾ ਨਾਮ ਨਹੀਂ ਦੇ ਸਕਦੇ ਹਾਂ, ਤਾਂ ਕਰਕੇ ਕਈ ਵਾਰੀ ਬੀਬੀਆਂ ਕੋਈ ਇਸ ਤਰ੍ਹਾਂ ਹੋ ਜਾਵੇ, ਬੱਚਿਆਂ ਨੂੰ ਪਿਆਰਿਓ ਜੰਮਦੇ ਹੋਏ ਬੱਚੇ ਜਿਹੜੇ ਉਹਨੂੰ ਲਪੇਟ ਕਰਕੇ ਬਾਰ ਬਾਰ ਸੁੱਟ ਕੇ ਆ ਜਾਂਦੇ। ਅੱਜ ਵੀ ਕਈ ਵਾਰੀ ਆਪਾਂ ਕਈ ਵਾਰੀ ਵੇਖੀਦਾ ਪਿਆਰਿਓ, ਖਾਸ ਕਰਕੇ ਬੱਚੀਆਂ ਆਦਿਕ ਜੇ ਉਹਨਾਂ ਨੂੰ ਨਹੀਂ ਚਾਹੁੰਦਾ ਕਿ ਭਾਈ ਇਹ

0: ਧਿਆਨ ਕਰਕੇ ਆਪਣਾ ਆਪਣਾ ਰੰਗ ਦੇ ਵਾਤਾਵਰਣ ਪਾਲਣਾ ਕਰਿਆ ਤਾਂ ਤੇਰੀ ਸੁਪਾਲੀ ਬੋਲਾਂਗਾ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਕੇ ਉਹ ਬੱਚਾ ਜਿਹੜਾ ਜਿਹੜਾ ਯਤੀਮ ਸੀ ਜਿਹੜੇ ਮਾਤਾ ਜੀ ਛੱਡ ਕੇ ਚਲੇ ਗਏ ਸੀ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਮਾਫੀ ਬਖਸ਼ ਗਈਆਂ ਗਿਆ ਹੋ
1: ਹੇ ਸੰਗੀ ਹੇ ਨਿਰੰਕਾਰ ਹੇ

I'm not going to do that.

ಆಗಲೇ.

Ha ha ha ha!

नगजते।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦੇ ਹਾਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ। ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ, ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ, ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰ

ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵੈ ਉਦਮ, ਜਾ ਹਰ ਹਰ ਜੀਓ ਪਰਿਆ, ਸੈਲ ਪਥਰ ਮਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗਾ ਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ। ਸਭ ਦਿਆ ਵਹਿ, ਸਭ ਦਿਆ ਵਹਿ, ਤੁਧ ਜੀ ਹਰ ਸੱਚੇ ਸਿਰ।

ਦੇਵ ਦੈਂਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇ

ਵਿੱਚ ਦੀਨੀ। ਕਉ ਫੂਲ ਰਾਜਾ ਹੋਏ ਬੈਠਾ, ਕਉ ਸਿਮਟ ਭਇਓ ਸੰਕਰ ਇਕੱਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਤ ਜੁਗਾਦ ਸਰੂਪ ਸਿਅੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਹਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣਗਾਤਾ। ਜੇ ਅਸਦੁਜ ਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ।

ਸਮੇਤ ਚੌਪਈ। ਜੋ ਇਹ ਕਥਾ ਸੁਣੇ ਅਰ ਗਾਵੈ, ਦੁਖ ਪਾਪ ਤਹਿ ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਫਲ ਹੋਈ, ਆਦਿ ਬਿਆਜ ਛੋਇ ਸਕੈ ਨ ਕੋਈ। ਸੰਮਤ ਸਤ੍ਰੈ ਸਹਿ ਸੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਅਨੰਦ

ਰਾਜਨ ਮੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵੱਡੀ

ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ।

ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ

ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜਹਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸਤ ਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ।

ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੇ ਥਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੌਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗਨ ਜੀ ਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾੜ ਜੀ ਨਗੀਨਾ ਘਾੜ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰ ਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ।

did piss

ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਇਹ ਇਤਿਹਾਸ ਠੀਕ ਰਾਤ 8:15 ਤੇ ਵਿਖਾਇਆ ਜਾਏਗਾ। ਸੋ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ।

हम जा फलन जा

ਲਿਆ ਉੱਥੇ ਸੱਚੀ ਸਜਣੀ ਬੜੇ ਚਮਕੜੀ ਜਜਮਾ ਲਿਆ ਥਾਉਣ ਪਾਨ ਕੁੜੀਆਰ ਮੂੰਹ ਕਾਲੇ ਦੂਜਕ ਚਾ ਲਿਆ ਤੇਰੇ ਨਾਰ ਤੇ ਸਿਜਣ ਗਏ ਹਰ ਗਏ ਸੇ ਠੱਗਣ ਵਾਲਿਆ।

ਬੀਬੀ ਸਤਿਗੁਰ ਜੀ ਨੇ ਨਾ ਪਾਇਓ, ਬੀਨ ਸਤਿਗੁਰ ਜੀ ਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤੇ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜੀ ਸੱਚੇ ਸਿੱਖ

0: ਲੈ ਵਿੱਚ ਕੁੰਭ ਚੜਾਈਏ ਸਰਪਾਵਤਨ ਨਾਨਕ ਭਗਤੀ ਜਿਰ ਪੈ ਕੂੜੇ ਸੋਈ ਨਾ ਕੋਈ ਮਨ ਪੈ
1: ਲਾ ਬਾਬਾ ਬਾਬਾ ਮੇਰਾ

ਹੋਵਾਰੀਆ ਜਿਤ ਮਲਿਕ ਸੰਸਮਾਲੀਆ ਜਿਨ ਕਰਦਿ ਕੰਜਿੰਦੀਆ ਇਨੀ ਨੇਤਰੀ ਜਗਤ ਰਿਹਾ ਲਿਆ ਖਸਮ ਛੁੱਟ ਦੂਜੇ ਲੱਗੇ।